0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮ ਪੂਜਾ ਆਈਟਮ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਹਾਂਜੀ 1674

0: ਹੁਣ ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੇਲੀ ਵਿੱਚ ਵੀ IME ਐਡਵਾਈਜ਼ਰ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ

0: ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 leg, 2 ear, 2 eye. Very good, she very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
4: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, the smart choice.

0: ਬੱਚਿਆਂ ਦੇ ਵਧੀਆ ਵਧੀਆ ਜੇ ਜੋਕਸ ਚੁਟਕਲੇ ਸ਼ਾਇਰੀ ਦਾ ਬੱਚੇ ਚਲੋ ਨਹੀਂ ਸੁਣਾਉਂਦੇ ਅੱਜ ਕੱਲ ਬਾਕੀ ਪਤਾ ਨੀ ਯੂਨੀਵਰ ਨੂੰ ਅੱਜ ਪਹਿਲੀ ਉਹ ਨਹੀਂ ਹੋ ਜਾਏ ਤੇ ਬੁਜ਼ਾਰ ਤਾਂ ਸੁਣਨ ਦਾ ਵੀ ਤੇ ਮੇਰੇ ਨਾਲ ਅੱਜ ਬੱਚਿਆਂ ਨੂੰ ਹੌਸਲਾ ਅਫਜ਼ਾਈ ਉਹਨਾਂ ਦੀ ਕਰਨ ਲਈ ਤੇ ਮੇਰੇ ਖਿਆਲ ਨਾਲ ਬੱਚਿਆਂ ਨੂੰ ਤੰਗ ਕਰਨ ਲਈ ਵੀ ਆ ਚੁੱਕੇ ਨੇ ਤੁਹਾਡੇ ਸਭ ਸਾਰਿਆਂ ਦੇ ਪਿਆਰੇ ਨੋਨੀਆ ਪੀ ਦਿਆਲ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ ਕ੍ਰਿਸ਼ਨਾ ਜੀ, ਇੰਨਾ ਸੋਹਣਾ ਤਰੀਕੇ ਨਾਲ ਇੰਟਰੋਡਿਊਸ ਕਰਾਉਣ ਲਈ, ਥੈਂਕ ਯੂ ਵੈਰੀ ਮੱਚ। ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੇ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰਿਆਂ ਦਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਆਸ ਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਦੀ ਕਰਦੇ ਹਾਂ ਔਰ ਸੋਨੇ ਤੇ ਸੁਹਾਗਾ ਹੋ ਜਾਂਦਾ ਜਦੋਂ ਅਸੀਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਲਾਫਟਰ ਥੈਰੇਪੀ ਨਾਲ। ਉਦੋਂ ਜ਼ਿਆਦਾ ਇੱਕ ਹੋਰ ਸੁਹਾਗਾ ਹੋ ਜਾਂਦਾ ਜਦੋਂ ਲਾਫਟਰ ਥੈਰੇਪੀ 'ਚ ਬੱਚੇ ਆ ਜਾਂਦੇ ਨੇ।
0: ਇਹ ਵੀ ਗੱਲ ਠੀਕ ਹੈ।
1: ਸੋ ਕਿਡਸ ਐਂਡ ਦੈਨ ਲਾਫਟਰ ਥੈਰੇਪੀ ਇਸ ਜਸਟ ਫਨ ਫਨ ਫਨ। ਸੋ ਫਰਾਈਡੇ ਦਾ ਫਨ ਸਾਡਾ ਇਸ ਮੂਮੈਂਟ ਤੋਂ ਸ਼ੁਰੂ ਹੋ ਜਾਂਦਾ ਔਰ ਅੱਜ ਅਸੀਂ ਪੂਰਾ ਦਿਨ ਜਿੰਨੀ ਦੀ ਦੇਰ ਤੁਹਾਡੇ ਨਾਲ ਰਵਾਂਗੇ ਸਿਰਫ ਔਰ ਸਿਰਫ ਮਸਤੀ ਕਰਾਂਗੇ, ਹੋਰ ਕੁਛ ਨਹੀਂ ਕਰਾਂਗੇ। ਅਸੀਂ ਸੌਂਹ ਖਾ ਕੇ ਬੈਠੇ ਹਾਂ।
0: ਸੌਂਹ ਖਾਧੀ ਜੀ, ਹਮਨੇ ਖਾਈ ਹੈ ਕਸਮ ਔਰ ਇਸ ਕਸਮ ਕੋ ਪੂਰਾ ਕਰਨੇ ਕੇ ਲੀਏ ਸ਼ੁਰੂ ਕਰਤੇ ਹੈਂ ਜੀ।
1: ਮੈਂ ਆਈਪੈਡ ਪੇ ਹੱਥ ਰੱਖ ਕੇ ਕਸਮ ਖਾਤੀ ਹੂੰ, ਜੋ ਕਹੂੰਗੀ ਫਨ ਵਾਲਾ ਕਹੂੰਗੀ ਔਰ ਕੁਛ ਨਹੀਂ ਕਹੂੰਗੀ।
0: ਐਂਡ ਗਾਇਜ਼, ਇਸੇ ਦੇ ਨਾਲ ਐਪਲ ਦੇ ਸਾਰੇ ਸ਼ੇਅਰ ਡਿੱਗ ਗਏ ਨੇ ਇੱਕਦਮ ਉਸੇ ਤਰੀਕੇ ਨਾਲ ਜਿਸ ਤਰੀਕੇ ਐਪਲ ਨਿਊਟਨ ਦੇ ਸਿਰ ਤੇ ਡਿੱਗਿਆ ਸੀ ਤੇ ਸਾਨੂੰ ਇੱਕ ਪੂਰਾ

0: सब्जेक्ट पढ़ना पे सही कि नहीं
1: yes.
0: यार जी सेब ना डिगा होंदा न्यूटन ते फिर कुछ होर भी तो डिग ही सकता सी ये तो कोई थोड़ा ना गल है अंटो अनलेस कोई सिर फाड़न वाली चीज ना होंदी
1: संतरा भी डिग सकता सी
0: हां है ना
1: अंगूर भी डिग सकदे सी
0: अंगूर मतलब
1: मे बी जेडे जेडे जेडे रीजन च न्यूटन होऊगा उथे मन लगदा सेबां दी बहुत आंत होगी
0: सेब इजी होएगा है ना
1: मे बी सेबां दे दरख्त ले जाके सुत्ता होऊगा
0: रहंदी दुनिया तक ना रहना जी चोबर न्यूटन दा चोबर है यार गलबात है पर्सनैलिटी है हद है ते आपा जी फुल पर्सनैलिटी बच्चा ना गलबात करते हैं तो साड़ी शुरुआत पता क्या होनी है
1: जी
0: साड़ी शुरुआत होनी कल इस बंदे ना आपा मैच पा लिया जी
1: रियली
0: क्रिकेट दा साड़ी शुरुआत है जी गुरपाल ते मन्नत दे नाल सत श्री अकाल तुसी ऑन एयर हो
1: सत श्री अकाल गुरपाल जी बड़े दिन बाद सुनने नु थोड़ी आवाज मिल रही है गुरपाल जी
2: हां जी
1: आए मैं सोचती मैं देख दी अखा बंद करके तो तुसी काफी बड़े हो गए होंगे
0: अच्छा
2: हां
1: जी
0: है
1: वाह ते मन्नत दीदी तो होर भी बड़ी होगी होगी कि तुसी ज्यादा बड़े हो कौन लंबा है मन्नत दीदी
2: लंबा हां जी पर मैं ओदे तो बस जवे ओदे मैं अख तक ही ओदे रीच हो सकदा
1: अख तक रीच हो कोई गल कोई गल
0: वेरी नियर
1: हां बड़ियां भैणा हमेशा छोटियां ही हुंदियां कद दे विच छोटे भरा लंबे हुंदे ने
0: हां ए गल
2: लंबा ते की होया जे मैं आपदा जूड़ा काउंट भी करना ओदे फिर तो मैं बहुत लंबा ओदे तो
0: वेरी गुड डेडिकेशन मैंने बहुत बढ़िया लगी
1: बली भैन जी ने फिर हील भी पा लेनी है
0: देखो गुरपाल मैं थोने गल दसा लेते जे अगो भैन हील पा के फिर अगो फट्टी ते खड़ी हो जाए फिर की करूंगे
1: Yes.
2: फिर मैं पूरे सकसा दे घर दी छत उपर खड़ा हो
1: जाऊंगा
0: हील भी बहुत हैवी ना पाओ जब तक गुरपाल है हाइट नहीं कढ लैंदा सही कि नहीं आपां बहुत स्टंट वंट नहीं मारने होर फिर किदा चल रही है छुट्टियां ओके रिपोर्ट
2: बहुत वधिया
1: ट्रक ट्रुक तेरे ट्रैक्टर ट्रुक्टर सब सही ने
2: हां जी इंडिया च ने वो तो
1: इंडिया च ने जॉन डियर
0: मेरा लो तुसी
1: एग्जैक्टली
0: लो जी सोनालिका दा ट्रैक्टर
1: जेटली अज फिर गुरपाल जी ब्रेकफास्ट हो गया पहले तो ये दसो हेलो ब्रेकफास्ट कर लिया
2: ब्रेकफास्ट
1: नहीं किता आज छुट्टी है ना
0: आज नहीं आराम ना करेंगे
1: सर लेजी लेजी लेजी करके करेंगे फिर मजा होगा
0: आज तो ना सारे ना छुट्टी है ना
1: आज तो सड़कां सुनिया सी
2: आज पब्लिक हॉलिडे
1: आज कादी पब्लिक हॉलिडे है मैंने तो पता ही नहीं सी मैं तो काम ते आई हुई है
0: देखो यार मैं भी आ गया सानू दस्या ही नहीं किसी ने यार
1: दस तो खदड़ी है
0: माड़ी गल है गुरपाल मेनू मैसेज कर
1: दे मैं लव बॉस नु फोन
0: यार
1: गुरपाल जी पले पले पले पले टिकल टिकल टिकल टिकल टिकल
0: वाह वाह वाह तो मैं पहली बार सुनी है मैं नहीं सुनी है
1: हर हर एरिया दी डिफरेंट डिफरेंट होंदी थोड़े थोड़े कुछ होर होगी ना
0: वखरी
1: होगी जरूर बट समथिंग डिफरेंट
0: जाके माता जी नु पूछदे हैं पर उस तो पहला गुरपाल जी सानू की सुनाओगे आज
2: आज मैं एक चुटकुला सुनाऊंगा
1: ऑलराइटी
2: टीचर अगर कल होमवर्क नहीं किया तो मुर्गा बनाऊंगा सर मुर्गा तो नहीं खाता मटर पनीर बना देना
0: पप्पू वेजिटेरियन है यार मेरी तरह ਵੈਰੀ ਨਾਈਸ ਵੈਰੀ ਨਾਈਸ, ਤੁਹਾਡਾ ਅੰਦਾਜ਼ ਬਹੁਤ ਵਧੀਆ ਸੁਣਾਉਣ ਦਾ ਹੈ।
1: ਓਹ ਹੀ ਇਸ ਟੂ ਕਿਊਟ। ਹਲੇ ਤਾਂ ਇਹਨਾਂ ਦੇ ਭੈਣ ਜੀ ਆਉਣਗੇ, ਸ਼ੀ ਇਜ਼ ਮਾਈ ਡਾਰਲਿੰਗ।
0: ਅੱਛਾ,
1: ਇੰਨੀਆਂ ਸੋਹਣੀਆਂ ਕਵਿਤਾ ਸੁਣਾਉਂਦੇ ਆ ਨਾ, ਮਜ਼ਾ ਆ ਜਾਂਦਾ ਸੀ।
0: ਕੀ ਬਾਤ ਹੈ ਬਈ,
1: ਅੱਜ ਦੇਖਦੇ ਆ ਸੁਣਾਉਂਦੇ ਆ ਕਿ ਕੀ ਲੈ ਕੇ ਆਉਂਦੇ ਨੇ।
0: ਵਧੀਆ, ਥੈਂਕ ਯੂ ਗੁਰਪਾਲ, ਥੈਂਕ ਯੂ।
1: ਥੈਂਕ ਯੂ ਸੁਣੇ ਪੁੱਤੂ। ਦੀਦੀ ਹੈ
2: ਮੰਨਤ ਵੀ ਹੈਗੀ?
1: ਹਾਂਜੀ
0: ਜੀ, ਕਰਾਓ।
1: ਮੰਨਤ ਨੂੰ ਦੀਦੀ ਕਹੋ ਜਾਂ ਤਾਂ ਭੈਣ ਜੀ ਕਹੋ, ਨਾਮ ਥੋੜੀ ਲਈਦਾ ਹੁੰਦਾ ਆ, ਵੱਡੀ ਆ ਤੁਹਾਤੋਂ। ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਹਾਲ ਚਾਲ? ਸ਼ੁਰੂ ਕੀਤਾ? ਯੈਸ, ਗੁਡ, ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ। ਤੁਸੀਂ ਕਾਲ ਨੀ ਕਰੋਗੇ, ਸੁਣਾਓਗੇ ਨੀ, ਤਾਂ ਫਿਰ ਲਾਫਟਰ ਥੈਰੇਪੀ ਤਾਂ ਬੋਰ ਹੋ ਜੂਗੀ ਨਾ,
0: ਅਧੂਰੀ ਹੋ ਜਾਏਗੀ।
2: ਬਾਂਦਰ ਕਹਿੰਦਾ ਹੈ ਤੂੰ ਇੱਥੇ ਕੀ ਲੈਣ ਆਈ ਹੈ? ਤੇ ਚੂਈ ਕਹਿੰਦੀ ਹੈ ਮੈਂ ਸੇਬ ਖਾਣ ਆਈ ਹਾਂ। ਤੇ ਬਾਂਦਰ ਕਹਿੰਦਾ ਹੈ ਪਰ ਆ ਤਾਂ ਅੰਬ ਦਾ ਦਰਖਤ ਹੈ। ਤੇ ਚੂਈ ਕਹਿੰਦੀ ਹੈ ਤੂੰ ਜ਼ਿਆਦਾ ਚੌਧਰੀ ਨਾ ਬਣ, ਮੈਂ ਸੇਬ ਨਾਲ ਲੈ ਕੇ ਆਈ ਹਾਂ।
0: ਸਹੀ ਆ, ਬਾਂਦਰ ਬੇਹੋਸ਼,
1: ਬਾਂਦਰ ਬੇਹੋਸ਼।
0: ਨਹੀਂ ਵਧੀਆ ਬਈ, ਦੇਖੋ ਐਸਥੈਟਿਕ ਲਿਵਿੰਗ ਹੈ ਨਾ,
1: ਹਰ
0: ਚੀਜ਼ ਚ ਐਸਥੈਟਿਕ ਚਾਹੀਦਾ। ਚੂਈ ਨੂੰ ਵੀ ਚਾਹੀਦਾ ਕਿ ਆਰਾਮ ਨਾਲ ਮੈਂ ਨਾ ਹੋਰਾਈਜ਼ਨ ਦੇਖਾਂ ਸਕਾਈ ਦਾ, ਕੀ ਚੱਲ ਰਿਹਾ ਦੁਨੀਆ ਦੇ ਅੰਦਰ, ਨਾਲ
1: ਲੱਤ ਲੱਤ ਧਰ ਕੇ, ਲੱਤ ਲੱਤ ਧਰ ਕੇ ਸੇਬ ਖਾਵਾਂ, ਕੀ ਮਜ਼ਾਰੇ।
0: ਵੈਰੀ ਨਾਈਸ ਮੰਨਤ।
1: ਪੁੱਤ ਕਵਿਤਾ ਨਹੀਂ ਲੈ ਕੇ ਆਂਦੀ? ਕਵਿਤਾ
2: ਕਵਿਤਾ ਮੈਂ ਲੈ ਆਉਂਗੀ।
1: ਚਲੋ ਐਂ ਕਰਿਓ, ਅੱਗੇ ਅੱਗੇ ਵਾਲੇ ਪਾਰਟ ਚ ਲਿਆ ਆਇਓ। ਅੱਜ
0: ਕਲਾਸ ਪੜ੍ਹਦੀ ਆ?
1: ਨਹੀਂ, ਇਹ ਬਹੁਤ ਸੋਹਣੀ ਕਵਿਤਾ ਬੋਲਦੇ ਨੇ।
0: ਅੱਛਾ ਅੱਛਾ, ਕਵਿਤਾ ਬੋਲਦੇ? ਓਕੇ ਓਕੇ, ਕਹਿੰਦੇ ਕਵਿਤਾ ਨੂੰ ਨਾਲ ਨਹੀਂ ਲੈ ਕੇ ਆ। ਮੈਂ ਕਿਹਾ
1: ਚਲੋ ਹੁਣ ਨਹੀਂ, ਤਿਆਰੀ ਕਰ ਲਓ, 10 ਵਜੇ ਤੋਂ ਬਾਅਦ ਫਿਰ ਫੋਨ ਕਰੋਗੇ?
2: ਮੇਰੇ ਪਾਪਾ ਕਿਤੇ ਚੱਲੇ ਨੇ।
0: ਹਾਂ, ਛੁੱਟੀ ਹੈ ਗਾਇਸ, ਛੁੱਟੀ ਹੈ, ਛੁੱਟੀ। AFL ਵੀਕਐਂਡ ਹੈ ਅੱਜ ਦਾ, ਫੰਕਸ਼ਨ ਕਰਨਾ ਆ।
1: ਅਯੋ ਅਯੋ,
0: ਬੱਚੇ ਉੱਠ ਵੀ ਰਹੇ ਸਵੇਰੇ ਸਵੇਰੇ, ਮਤਲਬ ਛੁੱਟੀ ਤੋਂ ਡਬਲ ਛੁੱਟੀ ਆ। ਮਤਲਬ ਜੇ ਮੈਨੂੰ ਪਤਾ ਹੁੰਦਾ ਕਿ ਮੇਰੀ ਸਕੂਲ ਦੀ ਛੁੱਟੀ ਚੱਲ ਰਹੀ ਆ, ਪਰ ਇਹ ਹੁੰਦਾ ਕਿ ਇਹ ਤਾਂ ਅੱਜ ਵੈਸੇ ਵੀ
1: ਪਬਲਿਕ ਹੋਲੀਡੇ,
0: ਯੂਜੁਅਲ ਹੋਲੀਡੇ ਵੀ ਆ।
1: ਯੈਸ,
0: ਮੈਂ ਤੇ 2 ਵਜੇ ਆਣੇ ਸੀ ਦੁਪਹਿਰ ਦੇ। ਮੈਂ ਨਹੀਂ ਯਾਰ, ਇਹ ਮੇਰਾ ਧਰਮ ਹੈ, ਮੈਨੂੰ ਕਰਨਾ ਪਏਗਾ।
1: ਮੈਂ ਤੁਹਾਡੀ ਗੱਲ, ਮੈਂ ਤੁਹਾਡੀ ਗੱਲ ਸੀਰੀਅਸਲੀ ਲੈ ਲਈ, ਰਾਤ ਮੈਂ 2 ਵਜੇ ਸੁੱਤੀ ਆ।
0: ਅੱਛਾ,
1: ਯੇ
0: ਸੇਮ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ।
1: ਯੇ
0: ਪਤਾ ਕੀ ਚੱਕਰ ਆ,
1: ਹੁਣ ਜੇ ਅੱਜ ਦਿਨ ਦੇ ਵਿੱਚ ਮੇਰੇ ਘਰਾਲੇ ਸੁਣਨ ਨੂੰ ਮਿਲਣਗੇ ਨਾ, ਤਾਂ ਡਰਨਾ
0: ਹੁਣੇ ਸ਼ੁਰੂ ਹੋ ਗਏ ਤੁਸੀਂ ਬੋਲਦੇ ਬੋਲਦੇ ਕਰਨਾ ਸ਼ੁਰੂ।
1: ਹਵਨ ਸਲੈਪਟ,
0: ਓਏ ਫੇਰ ਤੋਂ ਕੀ ਗੜੀ ਜਾਂਦੇ ਪਏ ਮੇਰੇ ਜੀ, ਨਾਟ ਨਾਈਸ, ਥੋੜੀ ਤੋਂ ਉਮੀਦ ਨਹੀਂ ਸੀ।
1: ਕਿਉਂ, ਆਮ ਅ ਹਿਊਮਨ ਬੀਇੰਗ।
0: ਨਹੀਂ ਪਰ ਤੁਸੀਂ ਨਹੀਂ ਯਾਰ, ਮੇਰੀ ਗੱਲ ਸੁਣੋ, ਤੁਸੀਂ ਸਿਆਣੇ ਹੋ, ਠੀਕ ਹੈ, ਯੂ ਆਰ ਅ ਸਮਾਰਟ ਵੁਮਨ, ਯੂ ਆਰ ਸਮਨ, ਮਤਲਬ ਤੁਹਾਨੂੰ ਵੇਖ ਕੇ ਲੱਗਦਾ ਇਹ ਹੁਣੇ ਸਲਾਹ ਇਦਾਂ ਦੀ ਦੇਣਗੇ ਕਿ ਲਾਈਫ ਚੇਂਜ ਹੋ ਜਾਏਗੀ। ਤੁਸੀਂ 2 ਵਜੇ ਤੱਕ ਮਾਰਕੀਟਿੰਗ ਹੀ ਖਰਾਬ ਕਰ ਰਹੇ ਹੋ
1: ਰਾਤੀ 2 ਵਜੇ ਤੱਕ।
0: ਹਾਂ, ਹੋਈ ਨਾ ਕਿ ਕਿਉਂ ਰਾਤੀ 2 ਵਜੇ ਤੱਕ ਕਿਉਂ ਜਾਗ ਰਹੇ ਹੋ? ਯੂ ਸ਼ੁਡ ਬੀ
1: ਰਾਤੀ 2 ਵਜੇ ਤੱਕ। ਮੇਰੇ ਦਿਮਾਗ 'ਚ ਬਹੁਤ ਸਾਰੇ ਬਲਬਲੇ ਘੁੰਮ ਰਹੇ ਸੀਗੇ।
0: ਅੱਛਾ, ਓਹੋ, ਅੱਛਾ,
1: ਮੈਂ ਖੁਰਕਣਾ ਸੀਗਾ ਗੰਜੇ ਨੂੰ, ਮੈਂ ਰਾਤ ਨੂੰ ਖੁਰਕਣੀ ਸ਼ੁਰੂ ਕਰਤੀ।
0: ਨਹੀਂ ਨਹੀਂ, ਚੰਗਾ ਕੀਤਾ, ਇਹ ਠੀਕ ਹੈ। ਨਹੀਂ ਫਿਰ ਤੁਹਾਡੇ 3 ਵੀ ਬਜਾਣੇ ਸਹੀ ਸੀ, ਉਦਾਂ ਗੱਲ ਸਹੀ ਹੈ ਵੈਸੇ, ਸਹੀ ਕਿ ਨਹੀਂ? ਤੇ ਆਪਾਂ ਇੱਦਾਂ ਕਰਦੇ, ਆਪਾਂ ਅਗਲਾ ਕਾਲਰ ਲੈਂਦੇ, ਤੇ ਅਗਲਾ ਕਾਲਰ ਆਫਟਰ ਗੁਰਪਾਲ ਮੰਨਤ, ਨਾਉ ਨੈਕਸਟ ਇਜ਼ ਮੰਨਤ ਫਤਿਹ।
1: ਫਤਿਹ,
0: ਵਾਹ, ਮੰਨਤ ਐਂਡ ਫਤਿਹ, ਤੁਸੀਂ ਔਨ 에ਅਰ ਹੋ ਬਈ।
1: ਮੰਨਤ
0: ਵੇਖਦੇ ਹੋ ਫੁੱਟੀ?
1: ਗੁੱਡ, ਮੈਂ ਵੀ ਨੀ ਦੇਖਦੀ
0: ਯਾਰ। ਨਹੀਂ, ਗੁੱਡ ਵਾਲੀ ਗੱਲ ਨੀ, ਦੇਖਣੀ ਚਾਹੀਦੀ ਮਾੜੀ ਮੋਟੀ। ਮੈਂ ਵੈਸੇ ਟਰਾਈ ਕੀਤਾ ਹੈ, ਬੜੀ ਇੰਟਰਸਟਿੰਗ ਗੇਮ ਹੈ ਵੈਸੇ, ਮਤਲਬ ਜੇ ਤੁਸੀਂ ਵੇਖੋ ਇਟਸ ਜਸਟ ਕੀ ਦੇਖਣ ਨੂੰ ਸਪੋਰਟ ਮਜ਼ੇਦਾਰ ਹੈ ਪਰ ਉਹੀ ਗੱਲ ਹੈ ਕਿ ਇੱਥੇ ਲੋਕ ਇੰਨੇ ਜ਼ਿਆਦਾ ਦੀਵਾਨੇ ਉਧਰ ਦੀ ਦੀਵਾਨਗੀ ਤਾਂ ਨਹੀਂ ਆ ਸਕਦੀ ਫਿਰ ਤੁਸੀਂ ਥੋੜਾ ਆਊਟ ਆਫ ਪਲੇਸ ਮਹਿਸੂਸ ਕਰਦੇ ਹੋ
1: ਨਹੀਂ ਅਸੀਂ ਹਿੰਸਕ ਨਹੀਂ ਆ
0: ਓ ਬਈ ਯਾਰ
1: ਇੱਕ ਨਾ ਮੈਨੂੰ ਜੋਕ ਯਾਦ ਆ ਗਿਆ ਮੇਰੇ ਬਚਪਨ ਦਾ
0: ਅੱਛਾ
1: ਵਾਹ ਉਹਦਾ ਹਾਕੀ ਦਾ ਮੈਚ ਹੋ ਰਿਹਾ ਹੁੰਦਾ ਹੈ ਨੇਤਾ ਜੀ ਜਾਂਦੇ ਨੇ ਸਪੀਚ ਦੇਣ ਲਈ ਨਾ ਉਹ ਤੋਂ ਬਾਅਦ ਚੋਂ ਕਹਿੰਦੇ ਹਮ ਨੇ ਦੇਖਾ ਬਹੁਤ ਸਾਰੇ ਵਿਦਿਆਰਥੀ ਏਕ ਹੀ ਬਾਲ ਕੇ ਲੀਏ ਲੜ ਰਹੇ ਥੇ ਹਮ ਸਰਕਾਰ ਸੇ ਆਵੇਦਨ ਕਰੇਂਗੇ ਕਿ ਪ੍ਰਤੇਕ ਖਿਲਾੜੀ ਕੋ ਏਕ ਆਪਣੀ ਬਾਲ ਦੀ ਜਾਏ ਤਾਂ ਕਿ ਯੇ ਹਿੰਸਕ ਵਾਰਤਾਦੇ ਹੋਣੀ ਬੰਦ ਹੋ
0: ਕਿਆ ਬਾਤ ਹੈ ਵੈਰੀ ਗੁੱਡ ਅੱਛਾ ਵੈਸੇ ਰਿਐਲਿਟੀ ਜੀ ਫੀਲ ਹੋ ਰਹੀ ਹੈ ਕਿਉਂਕਿ ਇਸ ਲੈਵਲ ਦੀ ਬਿਆਨਬਾਜ਼ੀ ਤੇ ਐਜੂਕੇਸ਼ਨ ਦੋਨੋਂ ਸਾਡੇ ਉੱਥੇ ਨੇਤਾ ਚ ਹੈਗੀ ਹੈ ਸਾਰੇ ਇਟਸ ਗੁੱਡ
1: ਇਟਸ ਅ ਮਾਈ ਸਕੂਲ ਟਾਈਮ ਜੋਕ
0: ਸਹੀ ਹੈ ਤੇ ਮੰਨਤ ਫਿਰ ਕੀ ਹੋ ਗਿਆ ਬਈ ਉਹ ਮੱਥਾ ਟੇਕ ਆਏ ਹੋ ਗੁਰਦੁਆਰੇ
2: ਛੁੱਟੀਆਂ ਚ ਨੂੰ ਟਾਈਮ ਨਹੀਂ ਲੱਗਦਾ
0: ਓ ਹਾਂ ਫਿਰ ਛੁੱਟੀਆਂ ਚ ਥੋੜਾ ਫਿਰ ਚਿਲ ਛਿਲ ਵੀ ਕਰਨਾ ਹੁੰਦਾ ਨਾ ਯਾਰ ਥੋੜਾ ਈਜ਼ੀ ਸ਼ੀਜ਼ੀ ਜਿਹਾ ਰਹਿਣਾ ਹੁੰਦਾ ਤਾਂ ਕਰਕੇ ਬਾਬਾ ਜੀ ਨੂੰ ਵੀ ਤੁਸੀਂ ਕਿਹਾ ਕਿ ਕੋਈ ਛੁੱਟੀ ਕਰੋ ਥੋੜਾ ਟਾਈਮ ਮੈਂ ਆ ਕੇ ਤੰਗ ਨਹੀਂ ਕਰਦੀ ਹਾਂ ਇੱਧਰ ਹੀ ਗੱਲ ਹੈ
2: ਨਹੀਂ
0: ਨਹੀਂ
1: ਉਹ ਰੂਟੀਨ ਡਿਸਟਰਬ ਹੋ ਜਾਂਦੀ ਹੈ ਨਾ
0: ਹੈ ਕੋਈ ਵੀਕਐਂਡ ਦਾ ਪਲਾਨ
2: ਇਸ ਤਾਂ ਹਰ ਸੰਡੇ ਵੈਸੇ ਵੀ ਚਿਲ ਜਾਣਾ ਹੁੰਦਾ ਪਾਪਾ ਨਾਲ
1: ਪੈਨਕੇਕਸ ਨਹੀਂ ਪਰੌਂਠੇ
0: ਕੁਲਚੇ
1: ਭਟੂਰੇ
0: ਸਾਡਾ ਮਨ ਬਣੀ ਜਾਂਦਾ ਤੁਸੀਂ ਪਤਾ ਨੀ ਮੰਗਾਣਾ ਨਹੀਂ ਮੰਗਾਣਾ ਅਸੀਂ ਸੈਂਟਰ ਸ਼ੋਅ ਚ ਇਹਨਾਂ ਮੰਗਾਣਗੇ ਤੇ ਬਹਿ ਜਾਈਏ ਉਬਰ ਤੋਂ ਜੇ ਤੁਹਾਨੂੰ ਨੋਨੀਆ ਜੀ ਦੀ ਆਵਾਜ਼ ਨਹੀਂ ਆਈ ਥੋੜਾ ਟਾਈਮ ਸਮਝ ਲਿਓ ਕਿ ਉਹ ਨਾ ਆਰਡਰ ਲੈਣ ਲਈ ਗਏ ਆ ਰੇਡੀਓ ਸਟੂਡੀਓ ਛੱਡ ਕੇ ਗਏ ਨੀਚੇ ਆਰਡਰ ਪਕੜਨ ਲਈ ਉਹਨਾਂ ਕੁ ਟਾਈਮ ਮੈਂ ਇਕੱਲਾ ਜੇ ਬੋਲਦਾ ਹੋਇਆ ਮਤਲਬ ਸ਼ੀ ਇਜ਼ ਆਊਟ
1: ਯੈਸ
0: ਹੋ ਗਿਆ ਤੇ ਕੀ ਸੁਣਾਉਂਗੇ ਅੱਜ
2: ਮੈਂ ਸੁਣਾਉਂਗੀ ਇੱਕ ਬੋਲੀ
1: ਓਕੇ
0: ਬੋਲੀ ਬੋਲੀ
2: ਚੋਲਾ ਵਾਲਾ ਪਾਣੀ ਨੀ ਮੈਂ ਬੂਹੇ ਅੱਗੇ ਡੋਲਿਆ ਚੋਲਾ ਵਾਲਾ ਪਾਣੀ ਨੀ ਮੈਂ ਬੂਹੇ ਅੱਗੇ ਡੋਲਿਆ ਆਉਂਦਾ
1: ਜਾਂਦਾ ਤਿਲਕ ਗਿਸਲੇ ਫਿਸਲੇ

0: बले
1: बात है, वेरी नाइस मन्नत,
0: वेरी वेरी नाइस,
1: बड़ी रियल लाइफ सिचुएशन दे ऊपर तुसी बोली सुनाई है। थैंक यू वेरी मच,
2: थैंक यू फॉर तिनो की गल कर ले।
1: कराओ जी, कराओ।
2: सासिकल वीर जी ना ये नोनी आंटी जी,
0: सासिकल फते जी की हाल चाल ने,
1: किवें है साडा फास्ट बोलर?
0: बहुत बहुत बढ़िया जी। तुसी ब्रेकफास्ट कीता के हले नहीं तुसी कीता?
2: नहीं ऐसी करना
0: की करना जी, की करना? टेल मी टेल मी टेल मी।
2: पता नहीं,
1: सरप्राइज।
0: आई एम एक्साइटेड टू नो।
1: ओ यार,
2: रोज सानू सरप्राइज मिलता है एक्सेप्ट संडे, क्योंकि सी आधा चूज करके खा सकते हैं।
1: ओ वाओ, वेरी नाइस,
0: वेरी नाइस।
1: क्या बात है भाई
0: यार,
1: हां बढ़िया आईडिया।
0: आई विश मेरी मम्मी थोड़ी मम्मी हुंदी।
1: हैं?
0: मेरी मम्मी हर रोज सानू परौंठे वड़े दिंदी हुंदी सी। बस खाओ परौंठे, खाओ परौंठे, दही नाल खाओ परौंठे, मक्खन नाल खाओ परौंठे,
1: चाह नाल खाओ परौंठे,
0: चाह नाल खाओ परौंठे,
1: लस्सी नाल खाओ परौंठे।
2: वेरी लकी, सानू नवीं नवीं चीजां मिलदियां जिहड़ियां मैनूं जमा नहीं वधिया लगदियां।
0: मेरा पुत्तू बन जा, तू मैं परौंठे बना के खिलाया करूंगी हर रोज, कदे कदे आलू दे, कदे गोभी दे, कदे प्लेन परौंठे।
1: ओए बल्ले,
0: हां पनीर वाले परौंठे भी मैं वधिया बनानी है, कीमे वाले परौंठे भी मैं वधिया बनानी है।
1: वाह क्या बात है नूनिया जी, वेल डन, प्राउड ऑफ यू। मैच जो लाना वेखियो फिर मेरी बॉलिंग मैं गुगलियां पाईया ना, ओए होए होए होए होए होए होए, मैं बॉल थानू पानी है जाके बैक अंपायर ते चल जानी, इन्नी तगड़ी स्पिन होनी है थोड़े तक पहुंच नहीं बॉल, इन्नी हैवी स्पिन कराई दी आपा,
0: आपा रोंडी पिट लेनी है।
2: स्पिन बढ़िया वाली भी बढ़िया हो गया, पर मैं तो ये ते मेनू आउट नहीं कर सकदे।
0: हां जी हां, तुसी आउट नहीं कर सकदे।
1: नहीं नहीं, थोड़े वास्ते ना असी
0: असी फतेह नु
1: असी प्लेयर मना
2: रहे हां जी, असी मैच रखया वा।
0: अच्छा, मैं ता फतेह वाली साइड ते होना है।
1: नहीं, एडल्ट्स वर्सेस किड, तुसी एडल्ट हो, तुसी साडे वाले लोग ही खेल।
0: मैं ता किड हां।
2: नहीं, अच्छा, क्योंकि जेडी असीस है ओ अंकल दी साइड च है, सुनोरिया दी साइड दी साइड च बन
0: सकदा। अच्छा, यस फतेह, आई लव यू।
1: क्या बात है, चलो ठीक है, मैं जान के कीता है, माड़े खिडारी है ये, मेरी माइंड गेम सीगी, ऑस्ट्रेलियन माइंड सेट।
0: नो नो फतेह, फतेह मैं बहुत सोनी रोंडी पिटदी हां।
2: सारे डल्ट लेदर बहुत डर दे आ, पापा भी
0: यस,
2: या पापा
0: मैं सारे जाके कुतकतारियां कर देनी, सारे थले हो गए, अपर रन बना लेने।
1: नोनिया इदा करूंगे, गलत है यार, मेनू टेंशन हो रही
0: है। क्रिकेट च मार दे ना चौका छक्का, आप मारांगे यक्का।
1: चलो बस फिर जित गए, बधाईयां थानू मुबारकां। चोबर खली ओनू मैं कल फोन किया, मैं अडल्ट वर्सेस किड दा मैच।
0: डोंट वरी फतेह, ओ तो भजे ही नहीं जाना।
1: ओ नहीं नहीं, ओ कहंदा को खड़े कर देना कई बाबे, मैं सारा गल कर लूंगा। मैं क्या बस
2: खली,
1: ग्रेट खली, चेक करे गूगल, 7 फुट 6 इंच का।
2: भाई ਤੂੰ ਵਧੀਆ ਨੀਗਾ
0: ਹਿੰਸਕ ਹੋਣ ਦੀ ਲੋੜ ਹੀ ਨੀ ਹੈ ਆਪਾਂ ਕੀ ਕਰਨਾ ਮੰਮੀ ਨੂੰ ਕਹਿਣਾ ਵਧੀਆ ਜੇ ਲੱਡੂ ਬਣਾਓ ਆਪਾਂ ਲਿਜਾ ਕੇ ਲੱਡੂਆਂ ਦਾ ਥਾਲ ਉਹਨਾਂ ਦੇ ਅੱਗੇ ਰੱਖ ਦੇਣਾ ਉਹਨੇ ਖਾਣੇ ਬਿਜ਼ੀ ਹੋ ਜਾਣਾ ਆ ਆਪਾਂ ਆਪਣੀ ਗੇਮ ਜਿੱਤ ਲੈਣੀ
1: ਇਹ ਤਾਂ ਮੇਰੇ ਨਾਲ ਵੀ ਹੋ ਸਕਦਾ ਇਸ ਤਰ੍ਹਾਂ ਪਤਾ ਲੱਗੇ ਮੈਂ ਹੀ ਖਾਣਾ ਪਿਆ ਸਾਈਡ ਤੇ ਬੈਠਾ
0: ਕੋਈ
1: ਗੱਲ ਨੀ ਬਸ
0: ਮੰਨਤ ਫਤਿਹ ਵਾਲਾ ਜਿਹੜਾ ਨਾ ਟੀਮ ਜਿੱਤੂਗੀ ਪਹਿਲਾਂ ਮੈਂ ਭੁੱਲ ਜਾਵਾਂ
1: ਵੈਰੀ ਗੁੱਡ ਫਤਿਹ ਸੀਗਾ ਬੜੀ ਸੋਹਣੀ ਬੋਲੀ ਸੁਣਾਉਂਦੇ ਹੋ ਯਾਰ ਤੁਸੀਂ
0: ਵੈਰੀ ਵੈਰੀ ਨਾਈਸ ਤੁਸੀਂ ਚੱਕ ਕੇ ਪਾਉਣਾ ਬੋਲੀ ਐਨ ਲੱਡੂਆਂ ਦੀਆਂ ਬੋਲਾਂ ਬਣਾ ਕੇ ਲੈ ਕੇ ਆਯੋ
1: ਲੱਡੂ ਜ਼ਰੂਰ ਲੈ ਕੇ ਆ ਮੈਂ ਤਾਂ ਹੀ ਖੇਡਣਾ ਓਦਾਂ ਨੀ ਮੈਂ ਖੇਡਣਾ ਹਰਾਉਂਗੇ ਕਿੱਦਾਂ ਜੇ ਲੱਡੂ ਨਹੀਂ ਲੈ ਕੇ ਆਉਂਗੇ ਸੋ ਲੱਡੂ ਪਹਿਲੇ ਲੈ ਕੇ ਆਨੇ ਠੀਕ ਹੈ ਨਾ
2: ਲੈ ਆਵਾਂਗੇ
1: ਬਸ ਗੁੱਡ ਹੋ ਗਿਆ ਥੈਂਕ ਯੂ ਫਤਿਹ ਥੈਂਕ ਯੂ
2: ਹੈਵ ਅ ਨਾਈਸ ਡੇ ਬਾਏ
1: ਬਾਏ ਬਾਏ ਬਾਏ ਬਾਏ ਬਾਏ ਬਾਈ ਕੀ ਬਾਤ ਹੈ ਯਾਰ ਮੁੰਡੇ ਦੇ ਅੰਦਰ ਇੰਨੀ ਜ਼ੀਲ ਹੈ ਨਾ ਸਾਨੂੰ ਹੈਰਾਨ ਦੀ ਜ਼ਲੀਲ ਕਰਨ ਦੀ ਜ਼ੀਲ ਨਹੀਂ ਹੋਣੀ ਚਾਹੀਦੀ ਵੈਸੇ ਇੰਨੀ ਗਲਤ ਗੱਲ ਪਰ ਚਲੋ ਮੈਂ ਲੱਡੂਆਂ ਕਰਕੇ ਜਾ ਸਕਦਾ ਮੈਂ
0: ਐਨਥੂਸੀਆਜ਼ਮ
1: ਹਾਂ ਐਨਥੂਸੀਆਜ਼ਮ ਹਾਂ ਨਹੀਂ ਗੱਲ ਠੀਕ ਹੈ ਨਾ ਸਹੀ ਹੈ ਮੈਂ ਤਾਂ ਉਹ ਵਾਲਾ ਯਾਦ ਆ ਗਿਆ ਉਹ ਦਿਲਚਾਤਾ ਦੇ ਅੰਦਰ ਨਹੀਂ ਉਹ ਸੈਫ ਅਲੀ ਖਾਨ ਕਹਿੰਦਾ ਹਮ ਕੇਕ ਖਾਣੇ ਕੇ ਲਈ ਕਹੀਂ ਵੀ ਜਾ ਸਕਦੇ ਮੈਂ ਤਾਂ ਤੂੰ ਲੱਡੂ ਖਿਲਾ ਦੋ ਕੋਈ ਨਹੀਂ ਮੈਚ ਹਾਰ ਜਾਵਾਂਗੇ ਯਾਰ ਤਾਂ ਕੀ ਹੋਇਆ ਤੇ ਹੁਣ ਸਾਡੀ ਜਿਹੜੀ ਟੀਮ ਦੇ ਅੰਦਰ ਹੋਏਗੀ ਨਾ ਕੁੜੀ
0: ਜੀ
1: ਉਹਦੇ ਨਾਲ ਗੱਲ ਹੋਣ ਲੱਗੀ ਹੈ ਅਸੀਸ ਕੌਰ ਤੁਸੀਂ ਔਨ 에ਅਰ ਹੋ
0: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ
3: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਵੀਰ ਜੀ ਤੇ ਨੋਨੀ ਆਂਟੀ ਜੀ
0: ਸਤਿ ਸ਼੍ਰੀ ਅਕਾਲ ਕੀ ਗੱਲ ਢਿੱਲੇ ਢਿੱਲੇ ਬੋਲਦੇ ਹੋ ਉੱਠੇ ਨਹੀਂ ਹੋ ਹਲੇ
1: ਜਾਗੋ
3: ਔਰ ਹੁਣੇ ਉੱਠੇ ਜੀ ਮਾਰ ਜੀ ਖੰਗ ਰਹੀ ਆ
0: ਉਹ ਖੰਗ ਲੋ ਫਿਰ
1: ਉਹ ਮੈਨੂੰ ਸੁੱਚੀ ਆ ਗਈ ਯਾਰ ਕਿੱਦਾਂ ਠੀਕ ਹੋ ਹੁਣੇ ਹੁਣੇ ਉੱਠੇ ਯਾਰ ਦੇਖੋ ਮਤਲਬ ਮੈਂ ਹੈਰਾਨ ਹਾਂ ਦੱਸੋ ਨਾ ਨੁਨੀਆ ਜੀ ਕੋਈ ਦੱਸੋ ਤਰੀਕਾ ਖੰਘ ਛੇਤੀ ਭੱਜ ਜਾਵੇ ਆਵੇ ਹੀ ਨਾ ਅਸੀਸ ਕੋਲ ਦੁਬਾਰਾ
0: ਖੰਘ ਨੂੰ ਕਹੋ ਖੰਘ ਭੱਜ ਜਾ ਖੰਘ ਨੇ ਭੱਜ ਜਾਣਾ
1: ਵੈਲ ਡਨ ਕੀ ਬਾਤ ਹੈ
0: ਠੀਕ ਹੈ
3: ਖੰਘ ਭੱਜ ਜਾ
0: ਯੈਸ
1: ਗੁੱਸੇ ਨਾਲ ਕਹਿਣਾ ਬਾਅਦ ਚੋਂ ਜਾਨੀ ਨੀ ਤੂੰ ਤੰਗ ਕੀਤਾ ਪਿਆ ਯੂ ਆਰ ਨੋਟ ਵੈਲਕਮ ਹੇਅਰ
0: ਯੈਸ
1: ਇਹ ਵਾਹ ਵੀ ਮੇਰੀ ਫੀਮੇਲ ਸਨੀ ਦਿਓਲ ਹੋਰ ਸੁਣਾਓ ਕਿੱਦਾਂ
0: ਯੈਸ
1: ਫਿਰ ਤਾਂ ਅਜੇ ਨਾਸ਼ਤਾ ਨਹੀਂ ਕੀਤਾ ਹੋਣਾ ਹਜੇ ਤਾਂ ਉੱਠੇ ਉੱਠੇ ਹੀ ਹੋ ਹੈ ਦੇਖੋ ਪਰ ਇਹ ਵੀ ਟੈਲੈਂਟ ਆ
3: ਅਸੀਂ ਸਾਰੇ ਅਸੀਂ ਥੋੜਾ ਅ ਫਿਊ ਪਲੇਸਸ ਜਸੀ ਕੱਲ ਘੁੰਮੇ
1: ਓਏ
0: ਕਿੱਥੇ ਕਿੱਥੇ
1: ਓਏ ਹਾਂ
3: ਤੇ ਸਾਨੂੰ ਪਤਾ ਸੀ ਕਦੋਂ ਵਾਪਸ ਆਏ
0: ਕਦੋਂ
3: 5 ਓਕਲੋਕ ਸ਼ਾਮ ਨੂੰ ਜਦੋਂ ਅਸੀਂ ਪਾਰਕ ਜਾਂਦੇ ਹੁੰਦੇ ਫਿਰ ਅਸੀਂ 5-7 ਮਿੰਟ ਚ ਅਸੀਂ ਪਾਰਕ ਗਏ
1: ਬੱਲੇ ਬਿਜ਼ੀ ਗਰਲ ਬਿਜ਼ੀ ਗਰਲ
0: ਬਿਜ਼ੀ ਬਿਜ਼ੀ ਹਾਂ
1: ਕਿੱਥੇ ਘੁੰਮੇ ਸੀਗੇ ਕੱਲ ਫਿਰ
3: ਮੈਰੀਜ਼ ਵਿਲ
1: ਮੈਨੂੰ ਮਿਊਜ਼ੀਅਮ ਵੇਖਣ ਦਾ ਬੜਾ ਸ਼ੌਂਕ ਆ ਕੀ ਸੀਗਾ ਉੱਥੇ ਮਿਊਜ਼ੀਅਮ ਚ ਕਿਹੜੀ ਆਰਟ ਸੀਗੀ ਉੱਥੇ
3: ਸਲੀਪਿੰਗ ਬਿਊਟੀ ਸੀ ਫਰੂਟੀਆ ਕੁਈਨ ਸੀ ਕੁਈਨ ਫਰੂਟੀਆ
1: ਉਹ ਕੌਣ ਹੈ ਕੁਈਨ ਫਰੂਟੀਆ ਕੌਣ ਹੈ ਬਈ
3: ਉਹ ਸਟੈਚੂਸ ਹੈ
1: ਅੱਛਾ ਓਕੇ ਓਕੇ
0: ਮੰਨਤ ਉੱਥੇ ਗਏ ਹੋ ਤੁਸੀਂ ਤਾਂ ਬਸ ਉਹੀ ਫੇਰੀਲੈਂਡ ਗਏ ਹੋ
3: ਜਸਟ ਟੂ ਸੀ
1: ਓਕੇ
0: ਹਾਂ ਮੰਨਤ ਪਾਪਾ ਨੂੰ ਕਹਿਣਾ ਕਿ ਫੇਰੀਲੈਂਡ ਲੈ ਕੇ ਜਾਣ
3: ਮੰਨਤ
1: ਨੂੰ ਕਿੱਦਾਂ ਕਹਿਣਗੇ ਪਾਪਾ ਕਨਫਿਊਜ਼ ਹੋ ਜਾਣਗੇ ਕਿ ਮੈਂ ਮੰਨਤ ਨੂੰ ਲੈ ਕੇ ਜਾਣਾ
0: ਮੈਂ ਤਾਂ ਸੀਸ ਨੂੰ ਲੈ ਕੇ ਜਾਣਾ ਸੀਗਾ ਸੋਰੀ ਉਹਦਾ ਨਾ ਮੰਨਤ ਦਾ ਮੈਸੇਜ ਆ ਗਿਆ ਸੀਗਾ ਕਹਿੰਦੀ ਮੈਂ ਵੀ ਜਾਣਾ ਹੈ ਮੇਰੇ ਦਿਮਾਗ ਚ ਨਿਕਲ ਗਿਆ
1: ਓਹੋ ਮੰਨਤ ਨੂੰ ਵੀ ਨਾਲ ਲੈ ਕੇ ਜਾਣਾ ਗੁੱਡ ਗੁੱਡ
0: ਸੀਸ ਗਏ ਹੋ ਫੇਰੀਲੈਂਡ
3: ਨਹੀਂ
0: ਇਸ ਜਲੌਂਗ ਵਾਲੀ ਸਾਈਡ ਤੇ ਪਿੱਠ ਫਾਰ ਅੰਦਰ ਨੂੰ ਜਾ ਕੇ ਪਰ ਬਹੁਤ ਵਧੀਆ ਕਾਸਲ ਬਣਿਆ ਹੋਇਆ ਸਾਰੀਆਂ ਰੁਪੈਂਜ਼ਲ ਸਾਰੀਆਂ ਫੇਰੀ ਟੇਲ ਜਿਹੜੀਆਂ ਨੇ ਨਾ ਆਲ ਆਰ ਦੇਅਰ ਇਟਸ ਕਾਲਡ ਕੇ ਤੋਂ ਨਾਮ ਸਟਾਰਟ ਹੁੰਦਾ ਲੋਕੇਸ਼ਨ ਜਲੌਂਗ ਵਾਲੇ ਪਾਸੇ ਆ
1: ਜਲੌਂਗ ਭਰ ਲਿਓ ਫਿਰ ਜਲੌਂਗ ਫੇਰੀਲੈਂਡ ਕਰਕੇ ਭਰ ਲਿਓ
0: ਫੇਰੀਲੈਂਡ ਕਰਕੇ ਭਰੋਗੇ ਨਾ
1: ਤੁਹਾਡੀ ਫੇਵਰੇਟ ਡਿਜ਼ਨੀ ਪ੍ਰਿੰਸੈਸ ਕਿਹੜੀ ਆ
3: ਹਾਂ
1: ਤੁਹਾਡੀ ਫੇਵਰੇਟ ਪ੍ਰਿੰਸੈਸ ਕਿਹੜੀ ਮੈਨੂੰ ਤਾਂ ਸਨੋ ਵਾਈਟ ਪਸੰਦ ਸੀ ਸਨੋ ਵਾਈਟ ਤੇ ਰਪੰਜ਼ਲ ਆਹ ਦੋਨੋਂ ਮੈਨੂੰ ਬਹੁਤ ਪਸੰਦ ਸੀ ਉਹ ਕਹਾਣੀ ਬਹੁਤ ਮਜ਼ੇਦਾਰ ਆ ਨਾ
0: ਯੈਸ
1: ਹਾਂ ਤੁਸੀਂ ਉਹਦੀ ਕਹਾਣੀ ਦੇਖੀ ਰਪੰਜ਼ਲ ਦੀ ਫਿਲਮ ਆਈ ਸੀਗੀ ਇੱਕ ਟੈਂਗਲਡ ਨਾਮ ਦੀ ਬਹੁਤ ਵਧੀਆ ਸੀ
3: ਮੈਨੂੰ ਰਪੰਜ਼ਲ ਵਧੀਆ ਲੱਗੀ ਤੇ ਇੱਕ ਮੈਨੂੰ ਵਧੀਆ ਲੱਗਦੀ ਸਿੰਡਰੈਲਾ
0: ਮੇਰੇ
3: ਕੋਲ ਜਦੋਂ ਮੰਮਾ ਨੇ ਮੈਨੂੰ ਨਾ ਇੱਕ ਵਾਰੀ ਬੁੱਕ ਲਿਆਈ ਉਹਦੇ ਕੋਲ ਲੋਕ ਵੀ ਸੀ ਉਹਦੇ ਕੋਲ ਲਾਈਕ ਕੀਜ਼ ਵੀ ਸੀ
0: ਕੋਈ ਨੀ ਸਾਡੇ ਸੀਕ੍ਰੇਟ ਬੁੱਝ ਸਕਦਾ
1: ਵਾਹ ਬਈ ਵਾਹ ਤੁਸੀਂ ਮਤਲਬ ਫਿਰ ਮਤਲਬ
3: ਸੀਕ੍ਰੇਟ ਕੀਪਰ ਕਹਿੰਦਾ ਤੇ ਸਮ ਪੇਜਸ ਤੇ ਤੁਸੀਂ ਬਸ ਚੀਜ਼ਾਂ ਕਰ ਸਕਦੇ
0: ਸੀਕ੍ਰੇਟ ਕੀਪਰ ਐਂਡ just normal task okay
1: normal task very good
3: just that, normal
0: teaching normal all righty
1: ਫਿਰ ਕੀ ਸੁਣਾਉਂਗੇ ਸਾਨੂੰ ਅੱਜ ਪ੍ਰਿੰਸੈਸ ਜੀ
3: ਬੋਲੀ
1: ਓ ਲਿਆਓ ਜੀ ਬੋਲੀ ਬੋਲੀ ਵਾਲੀ ਪ੍ਰਿੰਸੈਸ ਵੇ
3: ਮਾਮਾ ਸਾਡਾ ਪੋਲਾ ਪਾਲਾ ਮਮੀ ਸਾਡੀ ਚੰਟ ਮਾਮਾ ਸਾਡਾ ਪੋਲਾ ਪਾਲਾ ਮਮੀ ਸਾਡੀ ਚੰਟ ਮਾਮਾ ਚੁੱਪ ਕੀਤਾ ਮਾਮੀ ਚੜੇ ਕਰੰਟ ਮਾਮਾ ਚੁੱਪ ਕੀਤਾ
1: ਮਾਮੀ ਚੜੇ ਕਰੰਟ ਸਾਡੇ ਨਾਲ ਸਾਡੇ ਨਾਲ ਕੈਸ਼ ਕਰੋਗੇ ਜ਼ਿੰਦਗੀ ਦੇ ਸਾਰੇ ਮਜ਼ੇ ਕੈਸ਼ ਕਰੋਗੇ ਸਾਡੇ ਨਾਲ ਮਾਮੀ ਕਰੰਟ ਸਾਡੇ ਨਾਲ ਨਾਰੇ ਨਾਰੇ ਸੋਰੀ ਸੋਰੀ ਮਾਮੀ ਮਾਮੀ ਮਾਮੀ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਮੰਡੇ ਮੰਡੇ ਵੈਰੀ ਗੁੱਡ ਵੈਰੀ ਗੁੱਡ
3: ਵੀਕੈਂਡ
1: ਵੀਕੈਂਡ ਵੀਕੈਂਡ ਵੀਕੈਂਡ ਬਾਏ ਬਾਏ ਬਾਏ ਬਾਏ
0: ਨਾਈਸ ਡੇ ਹੈਵ ਅ ਨਾਈਸ ਡੇ ਡੇ ਡੇ ਡੇ ਡੇ ਡੇ ਡੇ ਡੇ
1: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਕੀ ਬਾਤ ਹੈ ਯਾਰ ਵੈਰੀ ਗੁੱਡ
0: ਰੌਣਕ ਲੱਗੀ ਸਾਡੀ ਅਸੀਸ ਕਰ ਨੇ
1: ਅਚਾਨਕ ਹੀ ਮਤਲਬ ਨਾ ਇਹ ਵਕਤ ਬਦਲਦੀ ਆ ਜਜ਼ਬਾਤ ਬਦਲਦੀ ਆ ਹੈ ਮਾਮੀ ਵਿਚਾਰੀ ਨੂੰ ਕਰੰਟ ਲਾ ਦਿੱਤਾ ਫਿਰ ਨਾਲ ਹੀ ਗਾਂਧੀ ਗਾਂਧੀ ਕਹਿੰਦੀ ਬਾਏ ਬਾਏ ਟੇਕ ਕੇਅਰ
0: ਮਾਮੀ ਛੱਡੇ ਕਰੰਟ
1: ਅੱਛਾ ਮਾਮਾ ਹੋ ਹਾਂ ਮਾਮੀ ਸਗੋਂ ਛੱਡੇ ਕਰੰਟ ਮਾਮੀ ਨੂੰ ਕਰੰਟ ਲਾ ਦਿੱਤਾ ਬੇਟਾ ਵਾਹ ਬੜੀ ਕ੍ਰਾਂਤੀਕਾਰੀ ਬੋਲੀ ਬੱਚੇ ਸੁਣਾਉਂਦੇ ਹੋਏ ਵੈਰੀ ਗੁੱਡ ਵੈਰੀ ਓਨਲੀ ਔਨ ਰੇਡੀਓ ਹਾਂਜੀ 1674 AM ਗਾਇਸ ਵਾਹ ਬਈ ਵਾਹ ਗੁੱਡ ਤੇ ਜੀ ਮੈਂ ਇੱਕ ਕਾਲ ਮਿਸ ਕਰ ਗਿਆ ਤੇ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਮੈਂ ਪਿੱਕ ਕਰ ਲਾਂਗਾ
0: ਯੈਸ ਡੈਫੀਨੇਟਲੀ
1: ਮੇਰੀ ਮੇਰੀ ਨਾ ਉਂਗਲ ਜਿਹੜੀ ਨਾ ਪਹੁੰਚ ਨਹੀਂ ਪਾ ਰਹੀ ਸੀ ਫੋਨ ਤੱਕ, ਸਲਿਪ ਹੋਈ ਜਾ ਰਹੀ ਸੀ, ਸਲਿਪ ਹੋਈ ਜਾ ਰਹੀ ਸੀ, ਸਲਿਪ ਹੋਈ ਜਾ ਰਹੀ ਸੀ, ਕਰੰਟ ਲੱਗ ਰਿਹਾ ਸੀ ਮੈਨੂੰ ਫੋਨ ਤੋਂ ਲੱਗਦਾ
0: ਉਹ ਮਾਮੀ ਵਾਲਾ ਕਰੰਟ ਛੱਡਿਆ ਹੋਣਾ ਬੱਜਿਆ ਹੋਣਾ ਤੁਹਾਨੂੰ,
1: ਉਹੀ ਹੋਇਆ ਮੇਰੇ
0: ਮਾਮੀ ਵਾਲਾ ਕਰੰਟ ਜਿਹੜਾ ਛੱਡਦੇ ਆ ਨਾ
1: ਬਚੋ ਜਿੰਨਾ ਬਚ ਸਕਦੇ ਹੋ ਬਚੋ। ਅਗਲੇ ਬੱਚਿਆਂ ਨਾਲ ਗੱਲ ਕਰਦੇ ਹਾਂ ਆਪਾਂ, ਤਵਨੀਤ ਐਂਡ ਸਿਬਲਿੰਗਸ। ਹੈਲੋ ਹੈਲੋ,
4: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਂਟੀ ਜੀ ਤੇ ਅੰਕਲ ਜੀ।
0: ਸਤਿ ਸ਼੍ਰੀ ਅਕਾਲ
1: ਜੀ, ਵੀ ਆਏ ਮੈਨੂੰ ਨਹੀਂ ਦਿਸ ਰਿਹਾ। ਸਤਿ ਸ਼੍ਰੀ ਅਕਾਲ ਬੱਚੇ, ਮੈਂ ਡਰ ਰਿਹਾ ਥੋੜਾ, ਮੈਂ ਐਨਕ ਲਾ ਕੇ ਦੁਬਾਰਾ ਦੇਖਦਾ ਹੈ ਅੰਕਲ ਸਾਈਡ ਤੇ। ਵਾਹ,
4: ਕੀ ਹਾਲ ਹੈ?
1: ਬਸ ਵਧੀਆ ਵਧੀਆ, ਤੁਸੀਂ ਸੁਣਾਓ,
0: ਤੁਸੀਂ ਕਿੱਦਾਂ ਹੋ?
1: ਭੁੱਖ
4: ਲੱਗੀ, ਚਾਹ ਪੀ ਲੋ।
1: ਮੈਂ ਪੀ ਲਈ ਨਾ ਤਾਂ ਹੀ ਮੈਨੂੰ ਨੀ ਆਉਂਦੀ ਪੀ ਨੀਂਦ, ਇਹਨਾਂ ਨੇ ਚਾਹ ਨੀ ਪੀਤੀ।
0: ਗੁੱਡ ਆਈਡੀਆ, ਗੁੱਡ ਆਈਡੀਆ, ਚਾਹ ਪੀਨੇ ਆ,
1: ਇਹਨਾਂ ਨੂੰ ਪਿਆਨੇ ਆ ਚਾਹ ਬਾਅਦ ਚੋਂ।
0: ਯੈਸ,
1: ਹੋਰ ਸੁਣਾਓ, ਕਰ ਲਿਆ ਨਾਸ਼ਤਾ ਨੂਸ਼ਤਾ? ਤੁਸੀਂ ਫੂਟੀ ਵੇਖਦੇ ਹੋ? ਡੈਡਾ ਵੇਖਦੇ? ਡੈਡਾ
0: ਸੀ, ਇਹ ਹਿੰਸਕ ਖੇਡ ਕੋਈ ਨੀ ਦੇਖਦਾ।
1: ਅੱਛਾ, ਮੈਂ ਤਾਂ ਸੋਚ ਰਿਹਾ ਸੀ ਕਿ ਯਾਰ ਕੋਈ ਜੇ ਵੇਖੇ ਤਾਂ ਮੈਨੂੰ ਦੱਸੇ ਹੁੰਦਾ ਕੀ ਆ, ਪਰ ਇਸ ਤਰ੍ਹਾਂ ਦਾ ਕੁਛ ਹੋ ਹੀ ਨੀ ਰਿਹਾ।
0: ਯੂਨੋ ਜਿੰਨੇ ਜਿੰਨੇ ਸਾਲ ਵੀ ਯੂਨੋ ਇਨ ਅ ਵਰਕ, ਯੂਨੋ ਮੇਰੇ ਕਲਚਰ ਹੈ ਨਾ ਕਿ ਤੁਸੀਂ ਫੁੱਟੀ ਟਿਪਿੰਗ ਕਰਦੇ ਹੋ ਨਾ, ਜਿੰਨੇ ਸਾਲ ਮੈਨੂੰ ਫੁੱਟੀ ਦਾ ਕੱਖ ਨੀ ਪਤਾ, ਜਿੰਨੇ ਸਾਲ ਵੀ ਮੈਂ ਟਿਪਿੰਗ ਕੀਤੀ ਹੈ ਆਈ ਆਲਵੇਜ਼ ਵਨ ਦ ਪ੍ਰਾਈਜ਼।
1: ਅੱਛਾ,
0: ਤੁੱਕਾ ਲਾ ਕੇ?
1: ਤੁੱਕਾ ਲਾ ਕੇ ਹੈ,
0: ਤੁੱਕਾਫਿਕੇਸ਼ਨ।
4: ਅੱਜ ਬਾਬਾ ਜੀ ਨੀ ਆਏ?
1: ਬਾਬਾ ਜੀ, ਬਾਬਾ ਜੀ ਨੇ ਆਉਣਾ ਸੀ
4: ਜੋ ਤੱਕ ਬਾਬਾ ਜੀ ਨੇ।
1: ਓ ਹਾਂ, ਮੈਂ ਭੁੱਲ ਗਿਆ ਬੱਚੇ, ਮੈਂ ਤਾਂ ਸੋਚੀ ਪੈ ਗਿਆ ਕਿ ਤੁਹਾਨੂੰ ਕੀ ਕੀ ਦਿਖ ਰਿਹਾ ਸਟੂਡੀਓ ਦੇ ਅੰਦਰ ਜੋ ਮੈਨੂੰ ਨਹੀਂ ਦਿਖ ਰਿਹਾ, ਮੈਨੂੰ ਡਰਾਓ ਨਾ,
0: ਇੱਕ ਬਾਬਾ ਆ ਵੀ
1: ਮੋਹੀ ਤਾਂ ਸੋਚੀ ਪੈ ਗਿਆ
4: ਦਿਲਾ
1: ਨਹੀਂ। ਅੱਜ ਅੱਜ ਬਾਬਾ ਜੀ ਰੈਸਟ ਮੋਡ ਤੇ ਨੇ,
4: ਰੈਸਟ ਮੋਡ ਤੇ ਨਹੀਂ ਨੇ। ਤੁਸੀਂ ਇੱਥੇ ਕੋ ਰਿਆ ਦੋਨੋਂ ਜਾਨੇ?
1: ਨਹੀਂ ਨਹੀਂ ਨਹੀਂ ਨਹੀਂ, ਸਹੀ ਗੱਲ, ਉਹ ਕੱਲ ਝੂਠ ਬੋਲ ਗਏ ਕਿ ਕੱਲ ਝੂਠ ਬੋਲ ਗਏ, ਕਹਿੰਦੇ ਮੈਂ ਬਾਹਰ ਖਲੋਤਾ ਰਹਿੰਦਾ ਮੈਨੂੰ ਐਂਟਰੀ ਨਹੀਂ ਦਿੰਦੇ। ਮੈਂ ਹੁਣ ਫੇਰ ਲਾ ਦਿੱਤਾ ਟਰੈਕਰ, ਮੈਂ ਤਾਂ ਪੁੱਤੂ ਟਰੈਕਰ ਲਾਈ ਜਾਂਦਾ ਪਿਆ, ਮੈਂ ਰੁਕਦਾ ਨੀ ਪਿਆ ਟਰੈਕਰ ਲਾਉਣ ਨੂੰ, ਪਰ ਪ੍ਰੋਬਲਮ ਪਤਾ ਕੀ ਹੁੰਦੀ ਪਈ ਆ? ਪ੍ਰੋਬਲਮ ਇਹ ਹੁੰਦੀ ਪਈ ਆ ਕਿ ਅੰਕਲ ਬੂਟ ਪਾ ਕੇ ਜਾਂਦੇ ਨੀ ਬਾਹਰ ਕਿਤੇ।
0: ਉਹ ਨਹੀਂ ਆੜੀ, ਉਹਨਾਂ ਨੇ ਟਰੈਕਰ ਬਲੌਕ ਕਰ ਲਾਇਆ ਹੋਇਆ ਹੈ।
4: ਫਿਰ ਉਹਨੇ ਕੜੀ ਚ ਉਹਨਾਂ ਦੇ ਕੜੀ ਚਲਾਓ।
1: ਅੱਛਾ, ਕੜੀ ਚਲਾਵਾਂ?
0: ਉਹ ਕੜੀ ਕੜੀ ਲਾਉਂਦੇ ਹੀ ਨਹੀਂ ਉਹ।
1: ਇਹ ਵਾਲੀ ਤਾਂ ਟੈਕਨੋਲੋਜੀ ਪੁੱਤੂ ਮਿਸ਼ਨ ਇੰਪੋਸੀਬਲ ਫਿਲਮਾਂ ਚ ਵੀ ਨਹੀਂ ਆਈ ਹੈ, ਸਾਡਾ ਬਜਟ ਤਾਂ ਇੰਨਾ ਹੈਵੀ ਹੈ ਹੀ ਨਹੀਂ, ਇਹ ਤਾਂ ਮੁਸ਼ਕਿਲ ਹੈ। ਪਰ ਮੈਨੂੰ ਤੁਹਾਡੀ ਵਿਜ਼ਨ ਬਹੁਤ ਵਧੀਆ ਲੱਗਦੀ ਹੈ, ਗੁੱਡ।
4: ਤੁਸੀਂ ਉਹਨੇ ਦੇ ਕਰ ਜਾਓ ਅਮਰਾਤ ਨੂੰ ਚੁੱਪ ਕਰਕੇ, ਤੇ ਫਿਰ
1: ਜਿਹੜੀ ਵਾਲ ਕਲੋਕ ਆ ਉਹਦੇ ਤੇ ਲਾ ਦਵਾਂ ਟਰੈਕਰ, ਹਨਾ?
0: ਓ ਨਹੀਂ ਵੀਰੇ,
1: ਆ ਵਧੀਆ ਸਗੋਂ, ਆ ਗੁੱਡ ਆਈਡੀਆ।
0: ਨਹੀਂ ਵੀਰੇ, ਵਾਚ ਤੇ,
1: ਹਾਂ ਤੇ ਜਿਹੜੀ ਵਾਲ ਕਲੋਕ ਹੁੰਦੀ ਹੈ ਉਹਦੀ ਗੱਲ ਹੀ ਕਰੀ ਜਾਂਦੇ
0: ਨੇ। ਕਲੋਕ ਹੁੰਦੀ ਹੈ, ਵਾਚ ਜਿਹੜੀ?
1: ਨਹੀਂ ਨਹੀਂ ਨਹੀਂ ਨਹੀਂ, ਮੈਂ ਕਹਿ ਰਿਹਾ ਦੇਖੋ ਨਾ, ਜਿਹੜੀ ਵਾਲ ਕਲੋਕ ਹੈ ਉਹਦੇ ਤੇ ਬਹੁਤ ਈਜ਼ੀ ਹੈ।
0: ਵੀਰੇ ਦੱਸੋ ਵਾਚ ਕੀ ਹੁੰਦੀ ਹੈ?
1: ਅੱਛਾ
0: ਵੀਰੇ ਨੂੰ ਪਤਾ ਨਹੀਂ।
4: ਕ੍ਰਿਸ਼ਨਾ ਵੀਰ ਜੀ, ਤੁਸੀਂ ਕਿੰਦਰ ਜਾਣਾ ਪੈਣਾ ਸੇ, ਪਤਾ ਵੀ ਵਾਚ ਕੀ ਹੁੰਦਾ?
1: ਅੱਛਾ, ਯਾਰ ਮਾੜੀ ਗੱਲ ਹੈ। ਅੱਛਾ, ਮੈਂ ਤੇ ਮੈਨੂੰ ਲੱਗਾ ਕਿ ਟਰੈਕਰ ਵੱਡਾ ਹੋਊਗਾ ਨਾ, ਈਜ਼ੀ ਲੱਗ ਜਾਏਗਾ ਕਲੋਕ ਤੇ।
0: ਆ ਦੇਖ ਲਓ,
1: ਨਹੀਂ ਕਿਆ ਬਾਤਾਂ ਨੇ, ਚੱਲ ਸੁਣਾਓਗੇ ਕੀ ਸਾਨੂੰ?
4: ਇੱਕ ਬੋਲੀ ਬਹੁਤ ਉਸ ਤੋਂ ਪਹਿਲਾਂ ਅਸੀਂ ਸ਼ਿਵਾ ਜੀ ਦਾ ਬੋਸ ਸ਼ੁਰੂ ਕੀਤਾ ਹੋਇਆ
1: ਫਿਲਮ ਵੇਖੀ ਹੈ ਉਹਨੇ ਨਾ ਜਦੋਂ ਗੰਜਾ ਹੋਣਾ ਨਾ ਰਜਨੀਕਾਂਤ ਨੇ ਫੇਰ ਬਹੁਤ ਫਨ ਹੈ ਫਿਲਮ ਦੇ ਅੰਦਰ ਫਿਰ ਤੁਸੀਂ ਮੈਨੂੰ ਯਾਦ ਕਰੋ ਫਿਲਮ
4: ਮੁੰਨਾ
1: ਸਾ ਬੱਚਾ ਹੂੰ
4: ਨਹੀਂ ਜਿਹੜਾ ਤੁਸੀਂ ਐਕਟਰ ਦਾ ਨਾਮ ਕਿਆ ਹੋਣੀ
1: ਰਜਨੀਕਾਂਤ ਹੈ ਸਾਰੀਆਂ ਫਿਲਮਾਂ ਵੇਖੀਆਂ ਹੋਈਆਂ
0: ਦੱਸੋ ਵੀਰ ਨੂੰ ਹੋਰ ਕੋਈ
1: ਕੰਮ ਹੀ ਨੀ ਕੋਈ ਬਸ ਮੈਂ ਇੱਥੇ ਆ ਨਾ ਯਾਰ ਮੈਂ ਫਿਲਮਾਂ ਵੇਖਦਾ ਰਜਨੀਕਾਂਤ ਦੀਆਂ ਹੋਰ ਕੁਛ ਹੈ ਹੀ ਨੀ ਤੁਸੀਂ ਫਿਰ ਏਦਾਂ ਕਰੋ ਮੈਨੂੰ ਬੋਲੀ ਸੁਣਾਓ ਛੇਤੀ ਛੇਤੀ
4: ਵੈਨ ਤੇ ਚੜ ਕੇ ਜੀਜਾ ਆਇਆ ਵੈਨ ਤੇ ਚੜ ਕੇ ਜੀਜਾ ਆਇਆ ਪਾ ਕੇ ਕਾਲੇ ਬੂਟ ਵੀ ਜੀਜੇ ਦੀ ਮੁੱਛਾਂ ਕਾਲੀ ਕੁੱਤੀ ਦੀ
1: ਪੂਛੀ ਬਾਤਾਂ ਨੇ ਬਈ ਬੜੀ ਖਤਰਨਾਕ ਅੱਜ ਤਾਂ ਰਿਸ਼ਤੇਦਾਰਾਂ ਨੂੰ ਹੀ ਸੁਣਾਈ ਜਾ ਰਹੇ ਬੱਚੇ ਵੈਰੀ ਨਾਈਸ ਤਮੀਰ ਵੈਰੀ ਗੁੱਡ ਵੈਰੀ ਗੁੱਡ ਤਾਂ ਸਾਡੇ ਨਾਲ ਹੁਣ ਕੌਣ ਗੱਲ ਕਰੂਗਾ
0: ਐਸ਼ਲਿਨ
1: ਮੈਨੂੰ ਲੱਗਦਾ ਟ੍ਰਿਕ ਕਰਨਾ ਇਹਨਾਂ ਨੇ ਪਰ ਮੈਂ ਅੱਜ ਤਿਆਰ ਰਹੂੰਗਾ ਬਈ
4: ਕਰਾਉਂ ਜੀ ਸਸ਼ੀਕਾ ਅੰਕਲ ਜੀ ਤੇ
1: ਅੰਕਲ ਜੀ ਵੱਲੋਂ ਵੀ ਸਤਿ ਸ਼੍ਰੀ ਅਕਾਲ ਕਰਦੇ ਜਿਹੜੇ ਘਰੋਂ ਬੈਠ ਕੇ ਸੁਣ ਰਹੇ ਨੇ ਹੋਰ ਐਸ਼ਲਿਨ ਕਿੱਦਾਂ ਠੀਕ ਠਾਕ ਵਧੀਆ ਆਲ ਗੁੱਡ
4: ਹਾਂਜੀ
1: ਸਾਡਾ ਵੀ ਵਧੀਆ ਵਧੀਆ ਪੁੱਤੂ ਤੁਹਾਡੇ ਨਾਲ ਗੱਲ ਹੋ ਗਈ ਬੈਸਟ ਹੋ ਗਿਆ ਕੰਮ ਕੀ ਸੁਣਾਉਣਾ ਸਾਨੂੰ
4: ਨਾਨੀ ਜੀ ਨੇ ਕਦੇ ਬਿੱਲੀ ਲਿਆਂਦੀ ਸੀ ਮੰਮਾ ਦੇ ਗੈਂਗ ਨੇ ਮਿੱਠੂ ਮੰਮਾ ਜੀ ਨੇ ਬਿੱਲੀ ਫੜੀ ਤੇ ਮੰਮਾ ਨੇ ਚੁੰਡੀ ਫੜੀ ਪੂਛ ਤੇ ਲਾਤੀ ਫਿਰ ਬਿੱਲੀ ਮਿੱਟੇ ਮੈਮਸੀ ਮਾਸੀ ਦੇਖਦੇ ਜੀ ਕੋਈ ਆਂਦਾ ਤੇ ਫਿਰ ਉਹ ਬਿੱਲੀ ਭੱਜੀ ਜਾਂਦੀ ਭੱਜੀ ਜਾਂਦੀ ਭੱਜੀ ਜਾਂਦੀ ਜਦੋਂ ਨਾਨੀ ਜੀ ਆ ਗਿਆ ਉਦੋਂ ਮੈਮਸੀ ਮਾਸੀ ਨੇ ਕਿਹਾ ਭੱਜ ਜਾ ਤੇ ਫਿਰ ਸਾਰੇ ਭੱਜ ਕੇ ਤੇ ਫਿਰ ਉਹਨਾਂ ਨੂੰ ਕੁੱਟ ਪਈ
1: ਮੰਮੀ ਸੁੱਕਣੇ ਪਾਣ ਲੱਗੇ ਸੀਗੇ ਨਾ ਬਿੱਲੀ
0: ਚੁੰਡੀ ਲਾ ਕੇ
1: ਚੁੰਡੀ ਲਾ ਕੇ ਹੱਥ ਚ ਨਹੀਂ ਆਈ ਭੱਜ ਗਈ ਹੈ ਵਾਹ ਬਈ ਵਾਹ ਵੈਰੀ ਗੁੱਡ
0: ਵੈਰੀ ਨਾਈਸ ਹਾਂਜੀ
4: ਅੱਜ ਅੱਜ ਮੈਂ ਇੱਕ ਬੁਝਾਰਤ ਸੁਣਾਵੀ
1: ਸੁਣਾਉ ਜੀ ਸੁਣਾਉ
0: ਓ ਯੂ ਬੁਝਾਰਤ ਆਈ ਡੋਨਟ ਲਾਈਕ
4: ਬੁਝਾਰਤ
1: ਓ
0: ਮਾਈ ਗੋਡ
4: ਹੈਲਪ ਲੈ ਸਕਦੇ ਵਾ ਮੈਨੂੰ ਨਹੀਂ ਲੱਗ ਰਿਹਾ ਕਿਸੇ ਨੇ ਬੁਝ ਪਾਈ
1: ਓਏ ਹੋਏ ਬੱਲੇ ਬੱਲੇ ਲਿਆਓ ਜੀ ਲਿਆਓ
4: ਕਿਹੜੀ ਧੀਰ ਹੈ ਜਿਹੜੀ ਗਰਮ ਵੀ ਹੋ ਸਕਦੀ ਠੰਡੀ ਵੀ ਹੋ ਸਕਦੀ ਭੱਜ ਵੀ ਸਕਦੀ ਰੁਕ ਵੀ ਸਕਦੀ ਤੇ ਹਾਰਡ ਵੀ ਹੋ ਸਕਦੀ ਤੇ ਸਾਫਟ ਵੀ ਹੋ ਸਕਦੀ
0: ਹਾਰਡ ਵੀ ਹੋ ਸਕਦੀ ਹੈ ਸੋਫਟ ਵੀ ਹੋ ਸਕਦੀ ਹੈ ਗਰਮ ਵੀ ਹੋ ਸਕਦੀ ਠੰਡੀ ਵੀ ਹੋ ਸਕਦੀ ਹੈ
1: ਭੱਜ ਵੀ ਸਕਦੀ ਹੈ ਤੇ ਰੁਕ ਵੀ ਸਕਦੀ ਹੈ
0: ਆਈਸਕ੍ਰੀਮ
4: ਗਰਮ ਵੀ ਹੋ ਸਕਦੀ ਠੰਡੀ ਵੀ ਹੋ ਸਕਦੀ
0: ਆਈਸਕ੍ਰੀਮ
4: ਭੱਜ ਵੀ ਸਕਦੀ ਨਹੀਂ
1: ਬਿੱਲੀ
4: ਭੱਜ ਵੀ ਸਕਦੀ ਰੁਕ ਸਕਦੀ ਭੱਜ ਵੀ ਸਕਦੀ ਰੁਕ ਵੀ ਸਕਦੀ ਤੇ ਠੰਡ
1: ਸੋਫਟ ਵੀ ਹੋ ਸਕਦੀ
4: ਤੇ ਸੋਫਟ ਵੀ ਹੋ ਸਕਦੀ
0: ਓ ਯੈਸ ਪਤਾ ਲੱਗ ਗਿਆ ਕਾਰ ਹੀਟਰ ਚਲਾਓ ਗਰਮ ਹੋ ਜਾਂਦੀ ਹੈ ਏਸੀ ਚਲਾਓ ਠੰਡੀ ਹੋ ਜਾਂਦੀ ਹੈ
4: ਨਹੀਂ
1: ਸੋਫਟ ਕਿੱਦਾਂ ਹੋਊਗੀ ਮੈਂ ਤਾਂ ਕਹਿੰਦਾ ਮੈਂ ਹਾਰ ਗਿਆ
0: ਨਹੀਂ ਕਲੂ ਤਾਂ ਲੈ ਲਓ ਕਲੂ ਕਲੂ ਤਾਂ ਦੋ ਯਾਰ
1: ਬਿੱਲੀ ਹੋ
4: ਸਕਦੀ ਚੀਜ਼ ਹੈ
1: ਹੈ ਪੀਣ ਵਾਲੀ ਚੀਜ਼
4: ਪੀਣ ਵਾਲੀ ਚੀਜ਼ ਹੈ
0: ਪੀਣ ਵਾਲੀ ਚੀਜ਼ ਆ
1: ਹਾਂਜੀ ਸੀਮੈਂਟ
0: ਸੀਮੈਂਟ
2: ਪੀਂਦੇ
1: ਚਾਹ
2: ਨਹੀਂ
1: ਕਾਫੀ ਵੀਰੇ ਨਾਲ ਗੱਲ ਕਰਾਓ ਵੀਰ ਜੀ ਨਾਲ
2: ਦਿਮਾਗ
1: ਨਹੀਂ ਨਹੀਂ ਸਗੋਂ ਤੁਸੀਂ ਤਾਂ ਦੱਸਿਆ ਹੈਲਪ ਹੀ ਤੁਹਾਡੀ ਹੈ
0: ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬੀਬੀ
1: ਅਮ ਬਰਾਊਨ ਬੋਏ
2: ਅੰਕਲ ਜੀ ਤੇ ਆਂਟੀ ਜੀ
1: ਸਤਿ ਸ੍ਰੀ ਅਕਾਲ ਵੀਰਾ ਜੀ
0: ਕੀ ਹਾਲ ਚਾਲ
2: ਮੇਰਾ ਵੀ ਠੀਕ ਹੈ ਤੁਹਾਡਾ ਕੀ ਹਾਲ ਹੈ
0: ਅਸੀਂ ਵੀ ਬਹੁਤ ਵਧੀਆ ਆ ਜੀ
1: ਵੀਰਾ ਤੁਹਾਨੂੰ ਪਤਾ ਅੱਜ ਸਾਰੀਆਂ ਸੜਕਾਂ ਖਾਲੀ ਅੱਜ ਕੁਛ ਨੀ ਰੁਕਿਆ ਪਿਆ ਕਿਤੇ ਵੀ ਲੈ ਅੱਜ ਮੌਜ ਕਰੋ ਅੱਜ ਟੈਨਸ਼ਨ ਲੈਣੀ ਨੀ
2: ਤੁਸੀਂ ਚਾਹ ਪੀ ਲਈ
0: ਓ ਨਹੀਂ ਵੀਰੇ ਚਾਹ ਵੀਰੇ ਨੇ ਪੀਤੀ ਹੈ ਮੈਂ ਨਹੀਂ ਪੀਤੀ
1: ਮੈਂ ਇਹਨਾਂ ਦੀ ਚਾਹ ਪੀ ਗਿਆ
0: ਆਮ ਨਾ ਚਾਹ ਪੀ ਵੀਰਾ ਮੇਰੀ ਚਾਹ ਵੀ ਸੜਕ ਗਿਆ
2: ਜਦੋਂ ਅਸੀਂ ਉੱਠੇ ਅਸੀਂ ਸਾਈਕਲਿੰਗ ਜਾ ਰਹੇ ਸੀ ਜਦੋਂ ਅਸੀਂ ਸਮੂਦੀ ਪੀਣ ਸੀ ਬੰਦਾ ਨਾ ਉੱਠੇ ਨਹੀਂ ਡਾ ਜਾਣਾ ਨੂੰ ਟਿਕਲ ਟਿਕਲ ਕਰ ਦੋ

0: पांच उठते थे।
1: डाडा लेजी लेजी हो गए हैं। डाडा लेजी लेजी हो गए।
2: हाँ जी। डाडा लेट आई सी।
1: ओ लेट आए सी ना पुत्तू, फिर थक गए।
0: चलो दो मिनट और सो ले। ओ
2: ते लेट आई सी।
1: चलो तो वीरा सानू की सुनाऊंगा आज?
2: एक बुजालत
1: ले आओ। जी ले आओ।
2: लाल सुही पोटली मैं वेक वेक खुश हुआ, हाथ लावा मैं पीते लगी, हाय अम्मा मैं मोई,
1: हाय अम्मा मैं मोई,
2: हाय।
0: एक बार फिर को। लाल
1: बसंत लाल,
2: लाल सुही पोटली अम्मा वेक वेक खुश हुआ, हाथ लावा मैं पीते लगी, हाय अम्मा मैं मोई मोई
1: मोई मोई
0: मोए मोए। लाल सुई,
1: लाल मिर्च।
2: हाँ जी।
1: ओए बल्ले बल्ले सरदार जी जिंदाबाद। सरदार जी बल्ले बल्ले
2: बल्ले
1: बल्ले
0: जी जिंदाबाद।
1: थले थले छुट्टी छुट्टी सुते सुते। थैंक यू वीरा।
2: बल्ले बल्ले रजों तक
1: शाबा शाबा
0: छुट्टी
1: छुट्टी छुट्टी छुट्टी। भाई तुसी भी छुट्टी करो, एंजॉय। बहुत बहुत धन्यवाद कॉल कर ली वीरा। थैंक यू सो मच।
0: थैंक यू
1: लाल मिर्ची है, क्या बात है, ब्यूटीफुल। तो साढ़े ना अगले कॉलर ने जी मायरा।
0: आह मायरा, हेलो मायरा जी।
1: हेलो हेलो
0: सत्रीकाल सोनी पुतू, की हाल चाल? बहुत बढ़िया
1: पुत्तू। अपनी थोड़ा ना फोन थोड़ा करो मारा, ठीक है? आवाज बहुत दूरों आ रही है, बहुत दूरों। हाँ इदा दी आंदी हुई है। हेलो हेलो। हाँ कानू लाके गल करो।
0: यस ऑन मच बेटर, थैंक यू। आज की सुनाओगे सोने पुत्तू?
3: आज मैं तुहानू एक जोक सुनावांगी।
1: सुनाओ जी सुनाओ।
0: इन्ना हौली हौली सुनाउंदे पए हो, खाना नहीं खादा हाले? ब्रेकफास्ट कीता नहीं लगदा?
1: बन रहा है, सवेर सवेर दा टाइम है ना, छुट्टी है, सुस्ती है हल्की जी, कोई चक्कर ही नहीं। असी सुस्त होके
3: अज साडा लास्ट डे आ स्कूल दे।
1: है थोड़ा जाना पेना स्कूल अज भी?
0: चलो हां जोक।
3: एक अंग्रेज हलवाई दी दुकान च आया, ते ओ एक चीज नु हाथ देख के पूछया, व्हाट इज दिस? हलवाई ने बोलिया, दिस इज दही। अंग्रेज ने बोलिया, व्हाट इज दही? हलवाई ने बोलिया कि मिल्क स्लीप एट नाइट एंड इन मॉर्निंग बिकम टाइट।
1: बढ़िया सी। वाह वाह वाह, ये तो डबल नंबर है हलवाई नु, उन्हें प्रोसेस ही दसता कहता। तू बाद चो पूछेगा किदा बनता कि नहीं, तू तू सीधा जवाब ले। थैंक यू मायरा, थैंक यू फॉर कॉलिंग।
0: थैंक यू वेरी मच मायरा पुतू, हैव अ नाइस डे,
1: बाय बाय
0: बाय बाय।
1: वाह वाह, मिल्क स्लीप एट नाइट यार। ते हुन वेकअप इन द मॉर्निंग हो गया जी, जग फतेह, आसी तुसी ऑन एयर हो।
0: वाह जी वाह, आसी सब आ गए ने। सत श्री अकाल आसी साहब।
1: सत श्री अकाल, किवें हो
2: पूजा जी?
1: पूजा जी, पूजा किवें, की करदी सी? ਪਰ ਇੱਥੇ ਤਾਂ ਹੈ ਹੀ
0: ਨਹੀਂ ਭੂਜੀ ਭੂਆ ਜੀ
1: ਅੱਛਾ ਭੂਆ ਜੀ ਅੱਛਾ ਓਹੋ ਮੈਂ ਕਹਾਂ ਨੋਨੀਆ ਜੀ ਪੂਜਾ ਹੋ ਗਏ
0: ਨਹੀਂ ਦੇਖੋ ਭੂਆ ਭਤੀਜੇ ਦਾ ਜਿਹੜਾ ਰਿਸ਼ਤਾ ਨਾ ਇਹ ਸਭ ਤੋਂ ਵੱਖਰਾ ਹੁੰਦਾ ਆ
1: ਇਹ ਗੱਲ ਸਹੀ ਹੈ ਤੁਹਾਡੀ ਹਾਂ
0: ਸਤਿ ਸ਼੍ਰੀ ਅਕਾਲ ਛੋਣੇ ਪੁੱਤੂ ਕੀ ਕਰਦੇ ਸੀ
2: ਤੁਸੀਂ ਕਿਵੇਂ ਹੋ
0: ਅਸੀਂ ਠੀਕ ਹਾਂ
1: ਅਸੀਂ ਠੀਕ ਹਾਂ ਜੀ ਤੁਹਾਡੇ ਨਾਲ ਗੱਲਬਾਤ ਹੋ ਗਈ ਬਸ ਹੋਰ ਬੈਟਰ ਹੋ ਗਿਆ ਦਿਨ ਸਾਡਾ
0: ਤੁਸੀਂ ਕਿਵੇਂ ਹੋ ਰੋਟੀ ਖਾ ਲਈ
2: ਨਹੀਂ
1: ਅਜੇ ਨਹੀਂ ਅਜੇ
0: ਦੁੱਧ ਵੀ ਨਹੀਂ ਪੀਤਾ ਹਲੇ ਦੁੱਧ ਪੀ ਲਿਆ
1: ਗੁੱਡ ਬੋਏ ਫਿਰ ਏਦਾਂ ਦੁੱਧ ਪੀ ਕੇ ਤਾਂ ਬਿਗ ਬੋਏ ਹੋਈਦਾ ਗੁੱਡ ਗੁੱਡ ਗੁੱਡ ਵੈਰੀ ਗੁੱਡ
4: ਬ੍ਰੇਕਫਾਸਟ
1: ਸਾਡੇ ਲਈ ਬਣਾ ਕੇ ਰੱਖੋ ਅਸੀਂ ਆ ਗਏ ਅਸੀਂ ਬਸ ਹੁਣੇ ਗੱਡੀ ਸਟਾਰਟ
2: ਕੀਤੀ
0: ਅੱਜ ਫਿਰ ਕੀ ਸੁਣਾਓਗੇ ਸਾਨੂੰ ਜੀ ਕੁਛ ਤਿਆਰ ਕਰਕੇ ਆਏ ਹੋ ਰੁਕੋ ਓਕੇ ਰੁਕ ਜਾਂਦੇ ਹਾਂ ਜੀ
1: ਨਹੀਂ ਰੁਕ ਜਾਂਦੇ ਸਰ ਬਸ ਇੰਨਾ ਹੀ ਹੁੰਦਾ
0: ਹੈ ਸਾਡਾ ਆਰਕੈਸਟਰਾ ਖਤਮ ਹੋ ਗਿਆ
1: ਮੇਰਾ ਢੋਲ ਸੋ ਗਿਆ ਅੱਕੜ ਬੱਕੜ ਬੰਬੇ ਬੋ
0: ਮੈਨੂੰ ਤਾਂ ਆਉਂਦਾ ਨੀ ਸੁਣਾ ਤੁਹਾਨੂੰ ਆਉਂਦਾ
2: ਮੰਮਾ ਬੁੱਤੀ ਗੋਲ ਗੋਲ ਬੁੱਤੀ ਚਮਚਾ ਗੋਲ ਗੋਲ ਮੰਮਾ ਬਿੰਦੀ ਗੋਲ ਗੋਲ ਮੰਮੀ ਬਿੰਦੀ
0: ਗੋਲ ਗੋਲ
2: ਗੋਲ
0: ਪਾਪਾ ਢਿੱਡੀ ਗੋਲ ਗੋਲ
1: ਵੈਰੀ ਗੁੱਡ ਵੈਰੀ
0: ਵੈਰੀ ਨਾਈਸ
1: ਥੈਂਕ ਯੂ ਫੋਰ ਕਾਲਿੰਗ
2: ਪਬਜੀ ਪਲੇ ਗੋਲ ਗੋਲ ਐਂਡ ਪਬਜੀ ਹੈਡ ਗੋਲ ਗੋਲ
1: ਓਏ ਹੋਏ
2: ਕੀ ਬੰਬ ਬੰਬ
0: ਚੀਕੀ ਚੀਕੀ ਚੀਕੀ
1: ਚੀਕੀ ਬੋਏ
2: ਪਬਜੀ ਟੋਟੋ ਗੋਲ ਗੋਲ
1: ਓਏ ਚਲੋ ਚਲੋ ਬਾਏ ਬਾਏ ਬਾਏ ਪੁੱਤੂ ਹੈਵ ਅ ਵੈਰੀ ਗੁੱਡ ਡੇ ਤੇ ਮੌਜ ਕਰੋ ਬਈ ਆਪਣਾ ਦਿਨ ਵਧੀਆ ਵਧੀਆ ਜਾਵੇ ਤੁਹਾਡਾ ਤੇ ਹਰ ਚੀਜ਼ ਕਮਾਲ ਹੈ ਕਿਉਂਕਿ ਲਾਸਟ ਕਾਲਰ ਸਾਡੇ ਨਾਲ ਬਸੰਤ ਲਾਲ
0: ਆਏ ਬਸੰਤ ਲਾਲ
1: ਹੈਲੋ ਪਤਾ ਲੱਗੇ ਫੋਨ ਕੱਟ ਗਿਆ ਲਾਲ ਜੀ
0: ਸਤਿ ਸ਼੍ਰੀ ਅਕਾਲ ਲਾਲ ਜੀ
1: ਹੈਲੋ ਹੈਲੋ ਹੈਲੋ ਹਾਂਜੀ
5: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਲਾਲ ਜੀ ਸੰਗ ਤੇ ਕਿਉਂ ਗੱਲ ਕਰਨ ਲੱਗੇ ਸਾਡੇ ਨਾਲ ਇਦਾਂ ਨਾ ਕਰਿਆ ਕਰੋ
0: ਹੋਰ ਕੀ ਹਾਲ ਚਾਲ ਲਾਲ ਜੀ
5: ਮੈਂ ਵਧੀਆ ਨਹੀਂ ਪੀ ਸਕਦਾ ਜੀ
0: ਬਹੁਤ ਬਹੁਤ ਵਧੀਆ ਜੀ ਹੋਰ ਸੁਣਾਓ ਲਾਲਾ ਅੱਜ ਗ੍ਰੈਂਡ ਫਾਈਨਲ ਦੇ ਸ਼ੁਭ ਦਿਹਾੜੇ ਤੇ ਮੇਰੀ ਮਾਂ ਦੇ ਕੰਗਣ ਵਾਪਸ ਕਰਦੇ
1: ਤਗੜਾ ਜਾਂ ਸੱਟਾ ਖੇਡ ਲੋ ਕੋਈ ਬਾਰੋ ਬਾਰ ਆ ਜਾਣ ਬਈ
0: ਮਤਲਬ
1: ਬੰਦੇ ਨੇ ਦੇਖੋ ਤੁਹਾਨੂੰ ਕਿਸੇ ਤਰੀਕੇ ਯਾਦ ਕਰਾਣਾ ਕਿ ਕੁਛ ਦੇਣਾ ਤੁਸੀਂ ਬਹਾਨਾ ਚਾਹੀਦਾ ਬਸ
0: ਮੈਂ ਛਿੱਕ ਮਾਰ ਕੇ ਕਹਿ ਦੇਣਾ ਸੀ ਉਹ ਛਿੱਕ ਤੋਂ ਯਾਦ ਆਇਆ ਤੁਸੀਂ ਮੇਰੀ ਮਾਂ ਦੇ ਕੰਗਣ ਦੇਣੇ ਵਾਪਸ ਲੈ
1: ਤੂੰ ਜੋ ਲੈ ਕੇ ਸੀ ਨਾ ਮੈਂ ਉਦੋਂ ਵੀ ਛਿੱਕ ਮਾਰੀ ਸੀ ਮੈਨੂੰ ਅਚਾਨਕ ਯਾਦ ਆਇਆ
5: ਵੱਡੀ ਕੋਕ ਦੇ ਪੰਜਾਹ ਤੇ ਛੋਟੀ ਕੋਕ ਦੇ ਵੀਹ ਤੇ ਨੋਨੀ ਕਹਿੰਦੇ ਮੈਂ ਛੋਟਾ ਸੱਤਰ ਕਹਿੰਦੀ ਮੈਂ ਸੱਤਰ ਦੇਵਾਂਗੀ ਪਰ ਮੈਂ ਛੋਟੀ ਕੋਕ ਦੇ ਪੰਜਾਹ ਤੇ ਵੱਡੀ ਕੋਕ ਦੇ ਵੀਹ ਦੇਵਾਂਗੀ ਉਹ ਕਹਿੰਦਾ ਚੱਲ ਮੈਨੂੰ ਕੀ ਮਤਲਬ ਮੈਨੂੰ ਪੈਸੇ ਮਤਲਬ ਜਿੰਨੇ ਮਰਜ਼ੀ ਦੇ ਚੱਲ ਪੁੱਤਰ ਏਦਾਂ ਚਲੇ ਗਿਆ ਹਨਾ
0: ਇਮੇਜਿਨ ਫਸਟ ਸੁਪਰਮੈਨ ਜਸਵਾਲ ਸਾਹਿਬ ਫਿਰ ਉਹਨਾਂ ਦਾ ਕੇਪ ਕਿੱਡਾ ਕੁ ਵੱਡਾ ਹੋਊਗਾ
1: ਇਹ ਆਪਾਂ ਧੱਕਾ ਕਿਹਦੇ ਨਾਲ ਕਰ ਰਹੇ ਹਾਂ ਸੁਪਰਮੈਨ ਨਾਲ ਕੀ ਜਸਵਾਲ ਭਾਈ ਨਾਲ ਪਹਿਲਾਂ ਇਹ ਸੋਚਣ ਵਾਲੀ ਗੱਲ ਆ ਠੀਕ ਹੈ ਬਾਈ ਬੰਦੇ ਨੇ ਆਹ ਚੀਜ਼ਾਂ ਵੀ ਤਾਂ ਵੇਖਣੀਆਂ ਕਿ ਨਹੀਂ ਸਿਹਤ ਸਾਧ ਵੀ ਵੇਖਣੀ ਹੈ ਨਹੀਂ ਗੁੱਡ ਗੁੱਡ ਗੁੱਡ
5: ਕਹਿੰਦਾ ਇੱਕ ਵਾਰੀ ਉੱਡਿਆ ਸੀ ਤੇ ਬੰਦੇ ਨੇ ਹੈਲਪ ਵੀ ਬੁਲਾਇਆ ਸੀ
1: ਟੋਮੀ ਜੈਰੀ ਦੇ ਕਾਰਟੂਨ ਯਾਰ ਕਹਿੰਦਾ ਬੰਦਾ ਚਪਟਾ ਹੋ ਜਾਂਦਾ ਠੱਕ ਕਰਕੇ
5: ਜਸਵੰਤ ਭਾਈ ਨੂੰ ਸੱਪ ਲੜ ਗਏ ਲੱਤ ਨੂੰ ਹਨਾ ਸੱਪ ਨੇ ਡੰਗ ਮਾਰਿਆ ਡੰਗ ਜਸਵਾਲ ਦੀ ਲੱਤਾਂ ਫਸ ਗਿਆ ਸੱਪ ਨਾਲ ਹੀ ਘੜੀਸਦਾ ਲੈ ਗਿਆ
1: ਓ ਯਾਰ ਕਿੱਥੋਂ ਸੋਚਦੇ ਹੋ ਯਾਰ
5: ਵਾਹ ਆਪ ਆਪਣੇ ਦੋਸਤਾਂ ਬੁਲਾਇਆ ਮੈਨੂੰ ਬਚਾਓ ਬਚਾਓ ਨਾਲ ਕੁੜੀ ਲੈ ਗਿਆ ਸਾਪ ਨੂੰ ਵਿਚਾਰੇ ਨੂੰ
1: ਥੈਂਕ ਯੂ ਲਾਲ
0: ਜੀ ਥੈਂਕ ਯੂ ਵੈਰੀ ਮਚ ਲਾਲ ਜੀ ਹੈਵ ਅ ਨਾਈਸ ਡੇ ਮਿਲਦੇ ਹਾਂ 10 ਵਜੇ ਵੀ ਨਾ ਅੱਜ ਤਾਂ ਛੁੱਟੀ ਆ
1: ਕਿਹੜੇ
0: ਐਂਗਲ ਤੋਂ ਸੱਪ ਨੇ ਡੰਗ ਮਾਰਿਆ ਹੋਣਾ ਜਿਹੜੇ ਉਹਨਾਂ ਦੇ ਉਹ ਕੀ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਸੱਪ ਦੇ ਉਹਨਾਂ ਨੂੰ ਫੈਂਗ ਉਹ ਨਿਕਲਿਆ ਹੀ ਨੀ
1: ਮੈਂ ਤੇ ਸੋਚ ਰਿਹਾ ਕਿ ਅਸੀਂ ਦੇਖੋ ਕਿਉਂਕਿ ਉਹ ਜਾਨਵਰਾਂ ਦੀ ਜਾਤੀ ਨੂੰ ਬੋਲਣਾ ਨਹੀਂ ਆਉਂਦਾ ਕੁਝ ਅਸੀਂ ਬਿਨਾਂ ਕੋਲੋਂ ਬਦਨਾਮ ਕਰਦੇ ਰਹਿੰਦੇ ਬੈਠੇ ਜਿਸ ਦਿਨ ਉਹਨਾਂ ਚ ਜ਼ਬਾਨ ਆ ਗਈ ਉਹਨਾਂ ਨੇ ਬਖਸ਼ਣਾ
0: ਨਹੀਂ ਪਰ ਸਾਨੂੰ ਕੀ ਪਤਾ ਹੈ ਉਹਨਾਂ ਦੇ ਆਪਣੇ ਜੋਕ ਹੋਣ ਇਨਸਾਨਾਂ ਵਾਲੇ
1: ਹਾਂ ਇਹ ਗੱਲ ਵੀ ਹੈ ਹਨਾ ਸਹੀ ਗੱਲ ਭਾਵੇਂ ਸਾਡੇ ਨਾਲ ਜੋ ਕਰਦੇ ਹੋਣ ਇਨਫੈਕਟ ਇਨਫੈਕਟ ਤੁਹਾਡੇ ਨਾਲ ਮੈਂ ਇੱਕ ਸ਼ੇਅਰ ਕਰਦਾ ਫੈਕਟ ਇਹ ਰਿਸਰਚਡ ਫੈਕਟ ਆ ਕਿ ਹਾਥੀ ਸਾਨੂੰ ਉਸ ਨਿਗਾਹ ਨਾਲ ਵੇਖਦੇ ਆ ਜਿਸ ਨਿਗਾਹ ਨਾਲ ਅਸੀਂ ਛੋਟੇ ਛੋਟੇ ਪੱਪੀਸ ਨੂੰ ਵੇਖਦੇ ਹਾਂ ਸੋ ਜੇ ਤੁਹਾਨੂੰ ਕਦੇ ਵੀ ਲਾਈਫ 'ਚ ਲੱਗਦਾ ਕਿਸੇ ਨੂੰ ਇਸ ਤਰ੍ਹਾਂ ਨਾਲ ਕਿ ਯਾਰ ਲਾਈਫ ਬੜੀ ਡਾਊਨ ਹੈ ਕੁਛ ਹੈ ਤੇ ਇਹ ਸੋਚੋ ਕਿ ਦੂਰ ਕਿਤੇ ਇੱਕ ਹਾਥੀ ਆ ਤੁਹਾਨੂੰ ਬਹੁਤ ਪਿਆਰਾ ਜਾਂ ਕਤੂਰਾ ਸਮਝਦਾ
0: ਯਾਰ
1: ਦੇਖੋ ਸੇਵਾ ਮਾਂ ਬੋਲੀ ਸੇਵਾ ਮੈਂ ਪੰਜਾਬੀ ਬੋਲੂੰਗਾ ਤੇ ਇਧਰੋਂ ਗੁਰਸੇਵਕ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਣੇ ਕਹਿੰਦੇ ਕਿ ਹੈਪੀ ਹੈਪੀ ਆਪਣਾ ਫਰਾਈਡੇ ਤੇ ਬਹੁਤ ਵਧੀਆ ਲੱਗੀ ਇਹਨਾਂ ਨੂੰ ਕਹਾਣੀ ਤੇ ਗੀਤ ਜੀ ਥੈਂਕ ਯੂ ਤੇ ਮਨਿੰਦਰ ਕੌਰ ਰਾਖੜਾ ਜੀ ਸਾਰਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਭੇਜਦੇ ਆ
0: ਗੁਲਦਸਤਿਆਂ
1: ਨਾਲ ਭਰੀ ਤਸਵੀਰ ਦੇ ਨਾਲ ਥੈਂਕ ਯੂ ਜੀ ਤੇ ਆਪਣਾ ਜਸਪ੍ਰੀਤ ਕੌਰ ਜੀ ਕਹਿੰਦੇ ਨੋਨੀਆ ਜੀ ਫਤਿਹ ਕਹਿੰਦਾ ਸਾਡਾ ਮਾਮਾ ਛੱਡੇ ਕਰੰਟ ਸਾਡੀ ਮਾਮੀ ਨੀ ਵਾਹ ਵਾਹ ਵਾਹ ਕੀ ਬਾਤ ਹੈ ਅੱਜ ਤੇ ਬਈ ਮਾਮੇ ਮਾਮੀ ਬੇਚਾਰੇ ਬਿਨਾਂ ਗੱਲੋਂ ਤੰਗ ਕੀਤੇ ਹੋਏ ਨੇ ਤੇ ਇਕਬਾਲ ਸੈਣੀ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇਧਰੋਂ ਲੱਕੀ ਭਾਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਡੈਲੀ ਜੁਲਰ ਵਾਲੇ ਕਹਿੰਦੇ ਨੇ ਕਿ ਜੇ ਮਾਤਾ ਜੀ ਦਾ ਕੰਗਣ ਝੱਲਿਆ ਨੇ ਤੇ ਅੱਜ ਦਾ ਰੇਟ ਹੈ ਗੋਲਡ ਦਾ $187 ਪਰ ਗ੍ਰਾਮ ਤੇ ਰਾਏ ਜੀ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰੋਂ ਮਨਜੀਤ ਸਿੰਘ ਬਟਾਲਾ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ ਬਾਕੀ ਸਾਰੇ ਤੁਹਾਡੇ ਮੈਸੇਜ ਮੈਂ ਆ ਕੇ ਪੜਾਂਗਾ ਹੁਣ ਮੈਨੂੰ ਨਾ ਛੇਤੀ ਛੇਤੀ ਭਜਣਾ ਪੈਣਾ ਤੇ ਮੈਂ ਛੇਤੀ ਗਿਆ
0: ਛੇਤੀ
1: ਛੇਤੀ ਛੇਤੀ ਆਇਆ
0: ਛੇਤੀ ਛੇਤੀ ਆਇਆ ਪਰ ਤੁਸੀਂ ਜਾਣਾ ਕਿਤੇ ਨੀ ਸੁਣਦੇ ਰਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ, ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ। ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਹੈ, ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ, ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ ਨੇ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ। ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ, ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦਿਓ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾ ਲੰਘ ਜਾਣ, ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੋਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੋਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ। ਔਰ ਜਿਹੜੇ ਹੈਗੇ ਨੇ, ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਅਤੇ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ। ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਹੀ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ।

0: ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ, ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ। ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਚੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ। ਚਲੋ ਖੈਰ, ਅੱਜ ਸਾਊਦੀ ਅਰਬ ਅਤੇ ਹੁਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ। ਬਟ ਐਨੀਵੇਜ਼, ਉਹ ਮੇਅਰ ਵੀ ਬਣ ਗਏ, ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋਂ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ। ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੁੰਦੇ ਹੁੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ, ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ, ਉੱਥੇ ਉਹਨੂੰ ਨਾ ਅਮੈਰੀਕਾ ਦੇ ਵਿੱਚ, ਨਿਊਯਾਰਕ ਸ਼ਹਿਰ ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿ ਦਿੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me, so I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay. Shush, Trump saab. Chup. Thodi der li chup. Hun ho gaya tusi. Media ne chup kara tha. Main pehla das dama. Hun adda lamba jawab nahi sunana hega. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਤੋਂ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੋਰਾਨ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ। ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀ ਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਐਮ ਐਸ ਨਾਓ, CNN ਅਤੇ ਇੱਕ ਕਿਹੜਾ ਤੀਜਾ ਪੋਲੀਟਿਕੋ, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ TV ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਹੁਣ ਨਾਲ ਹੀ ਟਰੰਪ ਖੜ੍ਹੇ ਸੀਗੇ, ਉਹ ਆਉਂਦੇ ਨੇ, ਵੈਸੇ ਤਾਂ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ, ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਆ ਹੁਣ? ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜ੍ਹੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ। ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ। ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ। ਮੈਂ 8 ਜੰਗਾਂ ਰੁਕਵਾਈਆਂ। ਸਰ, 8 ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁਗਬੁਗਾਹਟ ਵੀ ਤੁਹਾਡੀ ਹੀ ਸੀ। ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ। ਯੂਕਰੇਨ ਅਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਇਹ ਰੁਕਵਾ ਦਾਂਗੇ। ਅਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ, ਟਰੰਪ ਸਾਹਿਬ ਐਨੀਵੇ ਜਵਾਬ ਦਿੰਦੇ, ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ, ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ, ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, ਐਮ ਐਸ ਨਾਓ ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ, ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ, ਕਿ MSD ਤੋਂ ਡੈਮੋਕ੍ਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕ੍ਰੇਟਿਕ ਨੈਸ਼ਨਲ ਸਮਥਿੰਗ ਕੁਛ। ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕ੍ਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼, ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ, ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ, ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ। ਸਪੈਸ਼ਲੀ ਇੱਕ ਸਵਾਲ, ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ, ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ 1 ਸੈਕਿੰਡ ਤੋਂ ਵੀ ਘੱਟ ਦਾ ਹੈਗਾ ਐਲਬਨੀਜ਼ ਦਾ। ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
5: No.
0: So, ਇਹਦਾ ਸਵਾਲ ਦਾ ਜਵਾਬ ਸਿਰਫ ਇੰਨਾ ਹੀ ਕਿ ਨੋ। ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ, ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਣਾ ਹੀ ਪਾਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਆ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ, ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਪਿਛਲੇ ਇੱਕ ਸਾਲ ਤਾਂ ਲਗਭਗ 2000 24 ਤੋਂ ਬਾਅਦ ਲਗਾਤਾਰ ਹਰ ਵੀਕਐਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜੇ ਸੀ। ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਆਇਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ। ਔਰ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ, ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ, ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਏ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ। ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ, ਸਾਜੀਦ ਅਤੇ ਨਾਵੀਦ ਅਕਰਮ, ਲੈਟ ਮੀ ਟੈਲ ਯੂ ਇਜ਼ਰਾਈਲ, ਦੇ ਆਰ ਨੋਟ ਆਸਟ੍ਰੇਲੀਆ, ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ। ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ, ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ? ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ। ਹਾਂ, ਉਹਦੇ 'ਤੇ ਇੱਕ ਰਾਇਲ ਕਮਿਸ਼ਨ ਬੈਠਾ ਹੈਗਾ, ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ, ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ। ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ, ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ, ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ, ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ। ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ, ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ। ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ, 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ, ਪੰਜਵੀਂ ਜਮਾਤ ਦੀਆਂ, ਉਹਨਾਂ ਨੂੰ ਕਤਲ ਕਰ ਦਿੰਦੇ ਹੋ, ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ, ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ, ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ। ਉਹਨਾਂ ਦੇ ਬਾਰੇ, ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ, ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ। ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ, ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ, ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ। ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ, ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ, ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ। ਹਾਂ, ਕੁਛ ਸਵਾਲ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ, ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਫੋਰ ਐਗਜ਼ਾਮਪਲ, ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ, ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ, ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ, ਦੀਸ ਦੈਟ, ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ। ਪਰ ਅਗੇਨ, ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ, ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ, ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ, ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸੁੱਟੋ, ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ। ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ। ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ, ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮਨਸ਼ਾ ਕੀ ਸੀਗੀ। ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ, ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ। ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ, ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੂਤੀ ਬਾਗੀ ਹੈਗੇ ਨੇ। ਖਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ, ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੂਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ। ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ, ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ। ਇੰਟਰਸਟਿੰਗ ਕਿਵੇਂ? ਦੋ ਤਿੰਨ ਚੀਜ਼ਾਂ ਨੇ। ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ। ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ, ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ, ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ। ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਆ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਅਤੇ ਅਟੈਕ ਕਰੀ ਜਾਂਦੇ ਨੇ। ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਵਾਰ ਵਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ, ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ, ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ। ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ, ਡਿਫੈਂਸਿਵ ਏਅਰ ਟੂ ਏਅਰ ਰਿਫਿਊਲਿੰਗ, ਇਹ ਬੜੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਜੰਗ ਦੀ ਸਥਿਤੀ ਦੇ ਵਿੱਚ। ਸਵਾਲ ਇਹ ਹੈ ਕਿ ਕੀ ਜੰਗ ਹੋ ਗਈ ਹੈ? ਸਾਊਦੀ ਅਰਬ ਦੇ ਖਿਲਾਫ ਹੁਤੀਆਂ ਨੇ ਜੰਗ ਛੇੜ ਦਿੱਤੀ ਹੈ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਦੂਜਾ ਸਵਾਲ ਇਹ ਹੈ ਕਿ ਉਹ ਬ੍ਰਿਟੇਨ ਜਿਹੜਾ ਪਹਿਲਾਂ ਅਮੈਰੀਕਾ ਨੂੰ ਮਨ੍ਹਾ ਕਰ ਗਿਆ ਸੀਗਾ ਕਿ ਈਰਾਨ ਦੇ ਉੱਤੇ ਅਟੈਕ ਕਰਨਾ, ਅਮੈਰੀਕਾ ਕਹਿੰਦਾ ਸੀਗਾ ਕਿ ਇੰਗਲੈਂਡ ਨਾ ਲਾਏਗਾ ਸਾਡੇ, ਇੰਗਲੈਂਡ ਕਹਿੰਦਾ ਨਾ, ਆਸਟ੍ਰੇਲੀਆ ਨਾ ਲਾਏਗਾ, ਆਸਟ੍ਰੇਲੀਆ ਕਹਿੰਦਾ ਨਾ, ਫਰਾਂਸ ਇਟਲੀ ਸਾਰੇ ਮੁੱਕਰ ਗਏ। ਫਿਰ ਅਮਰੀਕਾ ਨੇ ਫਿਰ ਇਹਨਾਂ ਨੂੰ ਗਾਲਾਂ ਕੱਢੀਆਂ, ਯਾਰ ਤੁਸੀਂ ਚੰਗੇ ਹੋ, ਮੈਂ ਇਕੱਲਾ ਹੀ ਲੜੀ ਜਾਂਦਾ। ਅਤੇ ਫਿਰ ਇਹ ਸਾਰੀਆਂ ਕੰਟਰੀ ਕਹਿੰਦੇ ਇਕੱਲੇ ਥੋੜ੍ਹੇ ਲੜ ਰਹੇ ਹੋ ਬਾਈ ਜੀ, ਤੁਸੀਂ ਇਜ਼ਰਾਈਲ ਵੀ ਤਾਂ ਤੁਹਾਡੇ ਨਾਲ ਹੈ। ਅਤੇ ਹਾਂ ਠੀਕ ਹੈ, ਫਿਰ ਇਜ਼ਰਾਈਲ ਨਾਲ ਹੈ, ਅਮਰੀਕਾ ਕਹਿੰਦਾ ਫਿਰ ਤੁਸੀਂ ਵੀ ਆਓ। ਉਹ ਕਹਿੰਦੇ ਅਸੀਂ ਥੋੜ੍ਹੇ ਕਿਹਾ ਸੀਗਾ ਤੁਹਾਨੂੰ ਵੀ ਈਰਾਨ ਦੇ ਉੱਤੇ ਅਟੈਕ ਕਰੋ, ਇਜ਼ਰਾਈਲ ਨੇ ਕੀਤਾ, ਤੁਸੀਂ ਸਾਥ ਦਿੱਤਾ, ਸਾਡੇ ਤੋਂ ਪੁੱਛ ਕੇ ਕੀਤਾ। ਸੋ ਇਸ ਕਰਕੇ ਉਹ ਇੰਗਲੈਂਡ ਜਿਹੜਾ ਉਸ ਵੇਲੇ ਅਮੈਰੀਕਾ ਦਾ ਸਾਥ ਨਹੀਂ ਸੀ ਦੇ ਰਿਹਾ, ਆਹੀ ਹਾਲੇ ਫਰਵਰੀ, ਜੁੰਮਾ ਜੁੰਮਾ ਚਾਰ ਦਿਨ ਨਹੀਂ ਹੋਏ ਹੈਗੇ, ਫਰਵਰੀ 'ਚ ਕੀਤਾ ਸੀਗਾ ਨਾ ਅਟੈਕ। ਅਤੇ ਹੁਣ ਸਾਊਦੀ ਅਰਬ ਦਾ ਸਾਥ ਦੇਣ ਦੇ ਲਈ ਤਿਆਰ ਹੈ, ਐਂਡ ਯੂਨਾਈਟਿਡ ਕਿੰਗਡਮ ਇਜ਼ ਦੀ ਫਸਟ ਕੰਟਰੀ ਜਿਹੜੀ ਅੱਗੇ ਆਈ ਹੈ। ਹਾਲਾਂਕਿ ਆਉਣਾ ਚਾਹੀਦਾ ਸੀਗਾ ਤੁਰਕੀ ਅਤੇ ਪਾਕਿਸਤਾਨ ਨੂੰ ਕਿ ਤੁਹਾਡੀ ਲੜਾਈ ਹੋ ਰਹੀ ਹੈ ਬਾਈ ਜੀ ਹੂਤੀਆਂ ਦੇ ਨਾਲ, ਅਸੀਂ ਸਿਖਾਉਂਦੇ ਹਾਂ ਸਬਕ, ਸਮਝੌਤਾ ਕਾਹਦੇ ਲਈ ਕੀਤਾ ਆਪਾਂ, ਹੱਥਾਂ 'ਚ ਹੱਥਾਂ ਪਾ ਕੇ ਗਲ 'ਚ ਗਲੇ 'ਚ ਬਾਹਾਂ ਪਾ ਕੇ ਆਪਾਂ ਬੈਠੇ ਤਾਂ ਸੀਗੇ, ਆਪਾਂ ਕਿਹਾ ਸੀਗਾ ਵੀ ਇੱਕ ਕੰਟਰੀ 'ਤੇ ਅਟੈਕ ਦੂਜੇ 'ਤੇ ਹੋਊਗਾ, ਮੰਨਿਆ ਜਾਊਗਾ। ਤਾਂ ਉਹ ਕਿੱਥੇ ਗਿਆ ਪਾਕਿਸਤਾਨ, ਉਹ ਕਿੱਥੇ ਗਿਆ ਤੁਰਕੀ, ਉਹ ਤਾਂ ਨਹੀਂ ਆ ਰਹੇ ਹੈਗੇ। ਪਰ ਹੂਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੀ ਜੰਗ ਦੇ ਵਿੱਚ ਇੰਗਲੈਂਡ ਨੂੰ ਆਉਣਾ ਪੈ ਰਿਹਾ, ਇਸ ਕਰਕੇ ਕਿਉਂਕਿ ਇੱਕ ਤਾਂ ਕਿ ਸਾਊਦੀ ਅਰਬ ਦੇ ਕੋਲ ਗੱਲਾਂ ਹੀ ਨੇ, ਹਥਿਆਰ ਨਹੀਂ ਹੈਗੇ। ਹੂਤੀ ਰਿਆਦ ਦੇ ਵਿੱਚ ਆ ਕੇ ਅਟੈਕ ਕਰ ਗਏ, ਲਾਲ ਸਾਗਰ ਦੇ ਵਿੱਚ ਬਲੈਸਟਿਕ ਮਿਜ਼ਾਈਲਾਂ ਚਲਾ ਗਏ, ਇੱਕ ਪੂਰੇ ਦੇ ਪੂਰੇ ਸਟ੍ਰੇਟ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਪਿਆ, ਔਰ ਸਾਊਦੀ ਅਰਬ ਇਨਫੈਕਟ ਮੱਕਾ ਸ਼ਹਿਰ ਦੇ ਉੱਤੇ ਵੀ ਅਟੈਕ ਕਰ ਗਏ। ਇਸ ਤੋਂ ਵੱਧ ਕੇ ਕੀ ਹੋ ਸਕਦਾ, ਆਰਾਮਕੋ ਜਿਹੜੀ ਰਿਫਾਈਨਰੀ ਹੈ ਦੁਨੀਆ ਦੀ ਸਭ ਤੋਂ ਵੱਡੀ, ਉਹਦੇ 'ਤੇ ਅਟੈਕ ਕਰ ਗਏ। ਹੂਤੀ ਗੁੱਟ ਇੰਨੇ ਮਜ਼ਬੂਤ ਕਿਵੇਂ ਹੈਗੇ ਨੇ, ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਹਾਂ। ਪਰ ਪਹਿਲਾਂ ਲਾਲ ਸਾਗਰ ਦੇ ਬਾਰੇ ਥੋੜ੍ਹੀ ਜਿਹੀ ਖਬਰਾਂ ਦੇ ਵਿੱਚ ਵੀ ਦੱਸਿਆ ਸੀ, ਥੋੜ੍ਹਾ ਜਿਹਾ ਇਹ ਵੀ ਸਮਝੋ ਕਿ ਲਾਲ ਸਾਗਰ ਇੰਨਾ ਅਹਿਮ ਕਿਉਂ ਹੈਗਾ। ਇੱਕ ਤਾਂ ਈਰਾਨ ਵਾਲੇ ਪਾਸੇ ਜਿਹੜਾ ਈਰਾਨ ਨੇ ਹੌਰਮੁਜ਼ ਸਟ੍ਰੇਟ ਦੇ ਉੱਤੇ ਕਬਜ਼ਾ ਲਿਆ ਹੈ, ਹੌਰਮੁਜ਼ ਸਟ੍ਰੇਟ ਹੈ ਉਹ ਪਾਣੀ ਦਾ ਤੰਗ ਜਿਹਾ ਰਾਹ ਜਿੱਥੋਂ ਸਾਊਦੀ ਅਰਬ, UAE, ਯਮਨ ਤਾਂ ਨਹੀਂ, ਜੋਰਡਨ, ਜਾਂ ਜਿਹੜੇ ਇੱਕ ਇੰਪੋਰਟੈਂਟ ਮੁਲਕ ਹੈਗਾ ਉੱਥੇ ਬਹਰੀਨ ਅਤੇ UAE, ਇਹ ਸਾਰੀ ਕੰਟਰੀਜ਼ ਜਿਹੜੇ ਨੇ, ਓਮਾਨ, ਇਹ ਸਾਰੇ ਟ੍ਰੇਡ ਕਰਦੇ ਨੇ, ਉੱਥੋਂ ਤੇਲ ਕੱਢਦੇ ਨੇ ਅਤੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਥਰੂ ਸੀ ਰੂਟ ਜਾਂਦਾ। ਉਹ ਭੀੜਾ ਜਿਹਾ ਰਸਤਾ ਜਿਹਨੂੰ ਹੌਰਮੁਜ਼ ਸਟ੍ਰੇਟ, ਉਹਦੇ 'ਤੇ ਈਰਾਨ ਨੇ ਕਬਜ਼ਾ ਲਿਆ ਹੋਇਆ। ਇੱਕ ਉਹਦਾ ਇੱਧਰਲਾ ਪਾਸਾ ਵੀ ਸੀ, ਇਹ ਸੀਗਾ ਈਸਟਰਨ ਸਾਈਡ, ਇੱਕ ਵੈਸਟਰਨ ਸਾਈਡ ਵੀ ਹੈ ਸਾਊਦੀ ਅਰਬ ਦੇ। ਸਾਊਦੀ ਅਰਬ ਜਾਂ ਮਿਡਲ ਈਸਟ ਜਿਹੜਾ ਹੈਗਾ ਦੋ ਸਮੁੰਦਰੀ ਰਸਤਿਆਂ ਦੇ ਵਿਚਕਾਰ ਹੈ, ਸਮੁੰਦਰੀ ਰਸਤੇ ਸਮੁੰਦਰਾਂ ਦੇ ਵਿਚਕਾਰ ਨਹੀਂ, ਸਮੁੰਦਰੀ ਰਸਤਿਆਂ ਦੇ ਵਿਚਕਾਰ। ਦੂਜਾ ਰਸਤਾ ਜਿਹੜਾ ਉਹ ਵੈਸਟਰਨ ਸਾਈਡ ਹੈਗਾ, ਉਹ ਉੱਧਰਲੇ ਪਾਸੇ ਪੈਂਦਾ ਲਾਲ ਸਾਗਰ। ਹੁਣ ਲਾਲ ਸਾਗਰ ਦੇ ਨਾਲ ਜੁੜੀ ਕਹਾਣੀ ਹੈਗੀ ਹੈ, ਇਹ ਤੋਂ ਪਹਿਲਾਂ ਜਨਵਰੀ 2024 'ਚ ਬ੍ਰਿਟੇਨ ਨੇ ਅਮੈਰੀਕਾ ਦੇ ਨਾਲ ਲੜ ਕੇ ਇਕੱਠੇ ਲੜੇ ਸੀਗੇ, ਉਦੋਂ ਵੀ ਯਮਨ ਦੇ ਉੱਤੇ ਅਟੈਕ ਕੀਤੇ ਸੀਗੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ। ਉਦੋਂ ਆਪਣੇ ਆਹ ਕਿਹੜਾ ਸਾਧੂਆਂ ਵਾਲਾ ਬੰਦਾ ਸੀਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ, ਰਿਸ਼ੀ ਸੁਣਕ ਹੁੰਦੇ ਸੀਗੇ ਉਦੋਂ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਅਸਲ 'ਚ ਹੂਤੀਆਂ ਨੇ ਜਿਹੜੇ ਲਾਲ ਸਾਗਰ ਦੇ ਵਿੱਚੋਂ ਬ੍ਰਿਟਿਸ਼ ਕਾਰਗੋ ਸ਼ਿਪਸ ਗੁਜ਼ਰ ਰਹੇ ਸੀਗੇ ਅਤੇ ਹੂਤੀਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤੇ, ਇਸ ਕਰਕੇ ਅਸੀਂ ਆਤਮ ਰੱਖਿਆ 'ਚ ਕਾਰਵਾਈ ਕੀਤੀ ਹੈ। ਉਹ ਤੋਂ ਬਾਅਦ ਫਿਰ ਜਿਹੜੇ ਹੂਤੀ ਸੀਗੇ ਉਹਨਾਂ ਦੇ ਨਾਲ ਥੋੜ੍ਹਾ ਚਿਰ ਉਹ ਹੂਤੀ ਵੀ ਸ਼ਾਂਤ ਰਹੇ, ਸੰਘਰਸ਼ ਵੀ ਥੋੜ੍ਹਾ ਜਿਹਾ ਸ਼ਾਂਤ ਰਿਹਾ, ਪਰ ਹੁਣ ਪਿਛਲੇ ਇੱਕ ਦੋ ਜਾਂ ਤਿੰਨ ਹਫ਼ਤਿਆਂ ਤੋਂ ਥੋੜ੍ਹਾ ਜਿਹਾ ਤਣਾਅ, ਥੋੜ੍ਹਾ ਨਹੀਂ ਬਲਕਿ ਕਾਫ਼ੀ ਜ਼ਿਆਦਾ ਵੱਧ ਗਿਆ। ਇਨਫੈਕਟ ਮਤਲਬ ਰਿਆਦ, ਮਤਲਬ ਡੂ ਅੰਡਰਸਟੈਂਡ, ਇੱਕ ਪਾਵਰ ਹਾਊਸ ਹੈ ਮਿਡਲ ਈਸਟ ਦੇ ਵਿੱਚ, ਐਡਾ ਵੱਡਾ ਸ਼ਹਿਰ ਹੈ ਨਾ, ਪਹਿਲਾਂ ਦੁਬਈ ਦੇ ਉੱਤੇ ਵੀ, ਦੋਹਾ ਦੇ ਉੱਤੇ ਵੀ ਹੋਏ ਹਮਲੇ, ਹਾਲਾਂਕਿ ਉਹ ਛੋਟੇ ਮੋਟੇ ਸੀਗੇ, ਉੱਥੇ ਤਾਂ ਸਿਰਫ ਡਰੋਨ ਦੇ ਮਲਬੇ ਡਿੱਗੇ ਸੀਗੇ ਆ ਕੇ। ਬਟ ਸਾਊਦੀ ਅਰਬ 'ਚ ਮੱਕਾ, ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ, ਉਹਦੇ 'ਚ ਕਾਬਾ ਦੇ ਨੇੜੇ ਆ ਕੇ ਡਰੋਨ ਵੱਜਦਾ ਹੈਗਾ। ਫਿਰ ਜਿਹੜਾ ਰਿਆਦ ਸਿਟੀ ਹੈ, ਜਿੱਥੇ ਮਤਲਬ ਵੱਡੇ ਵੱਡੇ ਇਨਵੈਸਟਰਸ ਰਹਿੰਦੇ ਹੈਗੇ ਨੇ, ਰੋਨਾਲਡੋ ਵੀ ਉੱਥੇ ਆ ਕੇ ਰੁਕਦਾ ਨਾ ਰਿਆਦ ਦੇ ਵਿੱਚ ਵੱਡੇ ਵੱਡੇ ਹੋਟਲਾਂ 'ਚ, ਅਤੇ ਦੁਨੀਆ ਦੇ ਵੱਡੇ ਇਨਵੈਸਟਰ ਉੱਥੇ ਹੈਗੇ ਨੇ। ਇਨਫੈਕਟ ਵਰਲਡ ਦੀ ਸਭ ਤੋਂ ਵੱਡੀਆਂ ਰਿਫਾਇਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਦਾ ਹੈੱਡਕੁਆਟਰ ਹੈ, ਹੈੱਡਕੁਆਟਰ ਨਹੀਂ ਕਹਿ ਸਕਦੇ, ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ, ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ। ਰਿਆਦ ਇਜ਼ ਲਾਈਕ ਇਕੋਨਮੀ ਹੱਬ, ਦੁਬਈ ਨਹੀਂ ਹੈਗਾ ਇਕੋਨਮੀ ਹੱਬ, ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ। ਰਿਆਦ ਇੱਕ ਰੀੜ ਦੀ ਹੱਡੀ ਹੈਗਾ ਹੈ, ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ। ਅਤੇ ਫਿਰ ਜਿਹੜਾ ਉਹ ਟ੍ਰੇਡ ਰੂਟ ਹੈ, ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ, ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ, ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ। ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ, ਇਸ ਤੋਂ ਵੱਡੀ, ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ। ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ। ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੁਤੀ ਬਾਗੀ ਬਹੁਤ ਮਜ਼ਬੂਤ ਨੇ, ਔਰ ਇਹ ਅੱਜ ਤੋਂ ਨਹੀਂ ਹੈਗੇ, ਬਹੁਤ ਪਹਿਲਾਂ ਤੋਂ ਹੈਗੇ ਨੇ। ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਯਮਨ ਦੀ ਫੌਜ ਨੂੰ, ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ, ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ, ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ, ਉਹ ਵੀ ਹੋਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ, ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ। ਹੁਣ ਇਹ ਅਲਟਰਨੇਟ ਰੂਟ ਸੀਗਾ, ਉਹਦੇ 'ਤੇ ਹੁਤੀਆਂ ਨੇ ਕਬਜ਼ਾ ਲੈ ਲਿਆ ਹੈਗਾ, ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ। ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ, ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ, ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ, ਉੱਥੇ ਹੁਤੀ ਬਾਗੀ ਬੈਠੇ ਨੇ, ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ। ਸੋ ਹੁਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ, ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ। ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ, ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ, ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ, ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੁਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ, ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ। ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ, ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ, ਔਰ ਇਹਦੇ 'ਚ ਹੁਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਦਾ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ, ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ। ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ, ਉਹ ਜਾ ਰਹੇ ਸੀਗੇ, ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ, ਅਤੇ ਹੁਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ। ਅਤੇ ਹੁਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ, ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਿਬੂਤੀ, ਜਿਬੂਤੀ ਅਤੇ ਯਮਨ ਆਹਮੋ ਸਾਹਮਣੇ ਨੇ, ਜਿਹੜਾ ਬਾਬ ਅਲ ਮੰਦੇਬ ਸਟ੍ਰੇਟ ਹੈ ਨਾ। ਜਿਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਿਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਬੂਤੀ ਹੈ। ਜਿਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ, ਸਾਲ 2003 ਤੋਂ ਅਮੈਰੀਕਾ ਜਿਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ, ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ 3-5 ਕਰ ਦਿੰਦਾ ਤਾਂ ਉੱਥੇ ਵੀ ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮਰੀਕਾ ਦਾ ਫੌਜੀ ਅੱਡਾ ਪਰ ਜਬੂਤੀ 'ਚ ਸਭ ਤੋਂ ਵੱਡਾ ਹੈਗਾ ਬਟ ਜਬੂਤੀ 'ਚ ਸਿਰਫ ਅਮਰੀਕਾ ਦਾ ਨਹੀਂ ਹੈਗਾ ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ ਇੰਗਲੈਂਡ ਨੂੰ ਵੀ ਅਮੈਰੀਕਾ ਨੂੰ ਵੀ ਚਾਈਨਾ ਨੂੰ ਵੀ ਬਦਲ ਕੀ ਹੋ ਰਿਹਾ ਜਬੂਤੀ ਦੇ ਵਿੱਚ ਸੋ ਇਹ ਮੈਨੂੰ ਜਦੋਂ ਆਹ ਰਿਪੋਰਟ ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ ਐਨੀਵੇਜ਼ ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ ਇਨਫੈਕਟ ਚਾਈਨਾ ਨੇ ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ ਹਵਾਈ ਅੱਡਾ ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ ਪਰ ਜਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾਉਣ ਦਿਓ ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ ਤਾਂ ਜਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ ਵਾਇਸਾ ਵਰਸਾ ਅੱਛਾ ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਸ਼ੀਆ ਜੈਦੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਤੇ ਹਥਿਆਰਬੰਦ ਗੁੱਟ ਹੈਗਾ ਔਰ ਇਸ ਭਾਈਚਾਰੇ ਇਸ ਗੁੱਟ ਦੇ ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ ਇੱਕ ਗੁੱਟ ਤਿਆਰ ਕੀਤਾ ਸੀ ਇੱਕ ਜਮਾਤ ਤਿਆਰ ਕੀਤੀ ਸੀਗੀ ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ ਉਹਦੇ ਨਾਮ ਦੇ ਉੱਤੇ ਹੂਤੀ ਪਿਆ ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ ਖੁਦਾ ਹੈਗਾ ਅਤੇ ਅਸੀਂ ਖੁਦਾ ਦੇ ਸਾਥੀ ਹਾਂ ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ ਐਨੀਵੇਜ਼ 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ ਹੂਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ ਇੱਕ ਇਹ ਅਨਸੈਡ ਗੁੱਟ ਹੈ ਇੱਕ ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ ਨਾ ਹਿਜਬੁੱਲਾ ਮੰਨਦਾ ਨਾ ਹਮਾਸ ਮੰਨਦਾ ਅਤੇ ਨਾ ਹੀ ਇਰਾਨ ਮੰਨਦਾ ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ ਉਹਨਾਂ ਕੋਲ ਵੀ ਹਥਿਆਰ ਹੈਗੇ ਨੇ ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ ਹਮਾਸ ਗਜ਼ਾ ਦੇ ਵਿੱਚ ਹੈਗਾ ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ ਅਤੇ ਜਿਹੜੇ ਹੂਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ ਸੋ ਲੈਬਨਾਨ ਯਮਨ ਅਤੇ ਇਜ਼ਰਾਈਲ ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ ਇਹਨਾਂ ਨੂੰ ਪੈਸੇ ਇਹਨਾਂ ਨੂੰ ਹਥਿਆਰ ਇਰਾਨ ਦਿੰਦਾ ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ ਹੈ ਨਾ ਸੋ ਇਸ ਕਰਕੇ ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ ਹਮਾਸ ਦਾ ਜਾਂ ਹਿਜਬੁੱਲਾ ਦਾ ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ ਉਹ ਇਜ਼ਰਾਈਲ ਹੈ ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ ਵੈਸਟਰਨ ਕੰਟਰੀਜ਼ ਅਮੈਰੀਕਾ ਇਜ਼ਰਾਈਲ ਇਜ਼ਰਾਈਲ ਤਾਂ ਹੈਗਾ ਹੀ ਹੈਗਾ ਅਮੈਰੀਕਾ ਵੀ ਹੈਗਾ ਹੀ ਹੈਗਾ ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ ਹੁਣ ਹੂਤੀ ਖੁੱਲ੍ਹ ਕੇ ਇਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੂਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਇਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੂਤੀ ਵਿੱਚ ਆ ਗਏ। ਹੂਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮੈਰੀਕਾ ਅਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਇਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਇਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ। ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ, ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ ਹੁਣ। ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਆ ਉਹ ਹੂਤੀਆਂ ਦੇ ਕੋਲ ਜਾਂਦੀ ਹੈ। ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਇਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਇਹ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ। ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ, ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ ਇੱਦਾਂ ਲੜਨਾ, ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੂਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਇਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਇਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼, 2014 ਦੀ ਸ਼ੁਰੂਆਤ ਦੇ ਵਿੱਚ ਜਿਹੜੇ ਹੂਤੀ ਸੀਗੇ ਉਹ ਪੋਲੀਟੀਕਲੀ ਬੜੇ ਮਜ਼ਬੂਤ ਹੋਣ ਲੱਗ ਪਏ ਯਮਨ ਦੇ ਵਿੱਚ, ਅਤੇ ਐਸੇ ਹੀ ਸਮੇਂ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਅਬਦਰ ਮੂਹ ਮਨਸੂਰ ਹਾਦੀ, ਉਹਦੇ ਖਿਲਾਫ਼ ਇੱਕ ਫਿਰ ਤੋਂ ਬਗਾਵਤ ਸ਼ੁਰੂ ਕਰਤੀ ਸੀ, ਜਿਵੇਂ 90s ਦੇ ਡੈਕੇਡ ਦੇ ਵਿੱਚ ਕੀਤੀ ਸੀਗੀ ਨਾ। ਹਾਦੀ ਅਲੀ ਅਬਦੁੱਲਾ ਜਿਹੜੇ ਸੀਗੇ ਉਹ ਸੋਰੀ ਹਾਦੀ ਜਿਹੜੇ ਸੀਗੇ ਮਨਸੂਰ ਹਾਦੀ ਉਹ ਅਬਦੁੱਲਾ ਸਾਲੇਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ, ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਾਲੇਹ ਦੇ ਨਾਲ ਸਮਝੌਤਾ ਕਰ ਲਿਆ, ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ, ਵੀ ਸਾਲੇਹ ਦੇਖ ਤੇਰੀ ਤਾਂ ਸਾਡੀ ਬਣਦੀ ਨਹੀਂ ਸੀਗੀ, ਹੂਤੀ ਕਹਿੰਦੇ, ਪਰ ਆਹ ਜਿਹੜਾ ਹਾਦੀ ਹੈ ਨਾ ਮਨਸੂਰ ਹਾਦੀ ਇਹਨੂੰ ਆਪਾਂ ਨੇ ਹਟਾਉਣਾ ਕੁਰਸੀ ਤੋਂ। ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ ਸਾਦਾ ਕਰਕੇ ਇੱਕ ਸਟੇਟ ਹੈ ਉੱਥੇ ਕੰਟਰੋਲ ਲੈ ਲਿਆ। ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ, ਕੈਪੀਟਲ ਸਿਟੀ ਉੱਥੇ ਦੀ, ਉਹਦੇ 'ਤੇ ਵੀ ਕਬਜ਼ਾ ਲੈ ਲਿਆ, ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ। ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ, ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ। ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ। ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ, ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ, ਉਹਨੂੰ ਕਿਉਂ ਤੁਸੀਂ ਭਜਾਤਾ। ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ, ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ, ਅਤੇ ਆਏ ਸੀਗੇ, ਵਾਕਈ ਉਦੋਂ ਆਏ ਵੀ ਸੀਗੇ, ਹੋਰ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ। ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨੇ, ਉਦੋਂ ਇਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ, ਪਰ ਹੂਤੀ ਬਾਗੀਆਂ ਨੇ ਇਕੱਲਿਆਂ ਨੇ UAE, ਬਹਿਰੀਨ ਔਰ ਸਾਊਦੀ ਅਰਬ ਵਰਗੀਆਂ ਕੰਟਰੀਜ਼ ਦੇ ਖਿਲਾਫ ਟਾਕਰਾ ਕੀਤਾ ਸੀਗਾ। ਔਰ ਇਨਫੈਕਟ ਉਹਨਾਂ ਨੇ ਹੂਤੀਆਂ ਨੂੰ ਭਜਾਉਣਾ ਤਾਂ ਕੀ ਸੀ, ਯਮਨ ਦੇ ਇੱਕ ਬਹੁਤ ਵੱਡੇ ਹਿੱਸੇ 'ਤੇ ਹੂਤੀਆਂ ਨੇ ਕੰਟਰੋਲ ਲੈ ਲਿਆ ਸੀ, ਅਤੇ 2017 ਦੇ ਵਿੱਚ ਸਾਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ, ਕਤਲ ਵੀ ਕਰਤਾ ਸੀਗਾ। ਸਾਲੇਹ ਨੇ ਹੁਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ। ਸੋ ਇਹ ਹੁਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ। ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ। ਐਸੇ ਅੱਜ ਇੰਨਾ ਸਮਾਂ ਹੈ ਨਹੀਂ, ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ। ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਸਾਊਦੀ ਅਰਬ ਨੂੰ, ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ ਜਿਹੜੀਆਂ ਕੰਟਰੀਜ਼, ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ, ਉਹ ਮਸ਼ੀਨਾਂ ਥੋੜ੍ਹੇ ਨੇ, ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼ ਉੱਥੋਂ ਕੱਢਦੇ ਨੇ, ਉਹ ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ। ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ, ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ, ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ। ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ, ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ, ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ। ਉਸ ਤੋਂ ਪਹਿਲਾਂ ਦਾ ਜਿਹੜਾ, ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ, ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ, ਛੋਟੇ ਛੋਟੇ ਧਰਮ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ, ਦੇਵੀ ਦੇਵਤੇ, ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ। ਇਸਲਾਮ ਦੇ ਆਉਣ ਤੋਂ ਪਹਿਲਾਂ ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ, ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ, ਜਿਹੜੇ ਕਿ ਕਿਵੇਂ ਕਹਿੰਦੇ ਆਪਾਂ, ਬੰਜਾਰੇ ਘੁੰਮਦੇ ਰਹਿੰਦੇ ਨੇ, ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ, ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ, ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ, ਇੰਡੀਆ ਵਾਲੇ ਪਾਸੇ, ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ, ਇੰਡੀਆ ਹੀ ਬਹੁਤ ਵੱਡਾ ਸੀਗਾ, ਅਫਗਾਨਿਸਤਾਨ ਤੋਂ ਕਿਤੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ ਅੱਜ ਦੇ ਸਮੇਂ 'ਚ, ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ, ਭਾਰਤ, ਬਾਂਗਲਾਦੇਸ਼, ਮਿਆਨਮਾਰ, ਇਹ ਸਾਰੇ ਇੰਡੀਆ ਹੀ ਸੀਗੇ। ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ ਹੈ 7ਵੀਂ ਸਦੀ ਦਾ ਸਮਾਂ, ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ, ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ, ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ, ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ, ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ। ਅਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ, ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ, ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ। ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ, ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ, ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ, ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ, ਜਿਹੜਾ ਸਲਤਨਤ ਜਿਹਦੇ ਕੋਲ ਸੀ, ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਵੇਂ ਫਿਰ ਰਲ ਜਾਂਦੇ ਨੇ, ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ, ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ, ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ ਹਾਂ, ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ। ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ, ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਆ, ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ, ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ ਜਿਹੜੇ ਵਿਰੋਧੀ ਕਬੀਲੇ ਸੀ ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਆ ਤਿਆਰ ਕੀਤੀ ਸੀ। ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉਦੋਂ ਇਬਨ ਸਾਊਦ ਜਿਹੜਾ ਸੀਗਾ 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ, 3 ਡੈਕਿਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼ ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਔਫੀਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ। ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਇੱਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ। ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਦੁਨੀਆਂ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ ਇਸੇ ਹੀ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆਂ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ੍ਹ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆਂ ਦੀ ਵੀ ਰੀੜ੍ਹ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆਂ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 ਦੀ ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਅਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਨ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਨ ਨੰਬਰ 5 ਹੈ, ਦਾਰਾਨ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਅਰਾਮਕੋ ਰੱਖਿਆ। ਅਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਅਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ, ਅਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਅਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਅਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ, ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫੇਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਅਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ, ਵਰਲਡ ਦਾ। ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ, ਜਿਹੜਾ ਨੌਰਥ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਅਰਾਮਕੋ ਦੇ ਕੋਲ ਹੈ। ਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ ਅਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਅਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਅਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਅਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਂਦਾ ਸੀ। ਦੁਨੀਆ 'ਚ ਪੈਟਰੋਲ, ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ, ਔਰ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ, ਇਹ ਸਾਊਦੀ ਅਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ, ਔਰ ਇਨਫੈਕਟ ਦੁਨੀਆ ਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਸਟੋਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡਾ IPO ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਅਰਾਮਕੋ ਨੇ ਕੀਤਾ ਸੀਗਾ 2019 ਦੇ ਵਿੱਚ, 2019 ਦੇ ਵਿੱਚ, ਅਤੇ ਲਗਭਗ 29 billion ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਅਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ। ਅਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ ਫਿਊਲ ਤੋਂ ਇਲਾਵਾ, ਉਹ ਗ੍ਰੀਨ ਐਨਰਜੀ, ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ, ਸੋ ਇਸ ਕਰਕੇ। ਅਤੇ ਹੂਤੀਆਂ ਨੇ ਅਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈਅ ਹੈਗੀ ਹੈ ਅਰਾਮਕੋ ਔਰ ਕਿਆ ਸ਼ੈਅ ਹੈਗੀ ਹੈ ਸਾਊਦੀ ਅਰਬ। ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ, ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜਾਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ, ਔਰ ਮੱਕਾ, ਮਦੀਨਾ, ਜਿਦਾ, ਰਿਆਦ ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ। ਔਰ ਸਾਊਦੀ ਅਰਬ ਦੇ ਵਿੱਚ ਮੁਸਲਿਮ ਆਬਾਦੀ ਹੈ ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ। ਅਤੇ ਜਿਹੜੇ ਹੂਤੀ ਨੇ ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ ਖੁਦ ਨੂੰ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ ਅਤੇ ਧਰਮ ਦੀ ਲੜਾਈ ਵੀ ਹੈ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਜ਼ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਉਹ ਇਰਾਨ ਹੈ, ਅਤੇ ਇਸੇ ਕਰਕੇ ਸਾਊਦੀ ਅਰਬ ਦੀ, UAE ਦੀ, ਬਹਿਰੀਨ ਦੀ, ਪਾਕਿਸਤਾਨ ਦੀ, ਜਿਹੜੇ ਜ਼ਿਆਦਾਤਰ ਸੁੰਨੀ ਆਬਾਦੀ ਵਾਲੇ ਮੁਲਕ ਨੇ ਉਹਨਾਂ ਦੀ ਇਰਾਨ ਦੇ ਨਾਲ ਘੱਟ ਬਣਦੀ ਹੈਗੀ ਹੈ। ਸੋ ਧਰਮ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੋ ਸਕਦਾ, ਫਾਈਨੈਂਸ ਤਾਂ ਇਹਦੇ ਪਿੱਛੇ ਹੈਗਾ ਹੀ ਰੀਜ਼ਨ, ਬਾਕੀ ਕੁਛ ਰੀਜ਼ਨ ਹਿਡਨ ਵੀ ਰਹਿ ਜਾਂਦੇ ਹੈਗੇ ਨੇ। ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਹੈਗਾ, ਪਰ ਜਿੰਨੀਆਂ ਕੁ ਦਾ ਪਤਾ ਲੱਗਦਾ ਉਹ ਇਨਸਾਈਡ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਆਂ ਨੇ। ਫਿਲਹਾਲ ਅੱਜ ਦੇ ਇਸ ਇਨਸਾਈਡ ਰਿਪੋਰਟ ਸ਼ੋਅ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 legs, 2 ears, 2 eyes. Very good. She very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
4: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: Hi man, I'm Saikom Mirbai from Manipur, Commonwealth champion, gold medalist. Sunte rahiye radio, haan ji.
7: Bale bale bale.
6: Bale bale bale.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
4: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
5: I have many cow, but favorite best cow Lali. He have 4 leg, 2 ear, 2 eye. Very good, she very fast cow.
4: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
6: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
7: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
8: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ ਦਾ ਦਿਨ, 26 ਸਤੰਬਰ 2026, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਇਸ ਪੂਰੇ ਹਫ਼ਤੇ ਦੇ ਦਰਮਿਆਨ ਤੁਹਾਡੇ ਤੱਕ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਯਾਨੀ ਸੰਯੁਕਤ ਰਾਸ਼ਟਰ ਦੇ ਮਹਾਸਭਾ ਇਜਲਾਸ ਦੇ ਨਾਲ ਜੁੜੀਆਂ ਖਬਰਾਂ ਸਾਂਝੀਆਂ ਕੀਤੀਆਂ ਸੀ। ਇਸ ਦਰਮਿਆਨ ਜਿੱਥੇ ਦੁਨੀਆ ਭਰ ਦੇ ਨੇਤਾਵਾਂ ਨੇ ਆਪਣੇ ਪੱਖ ਦੁਨੀਆ ਦੀ ਇਸ ਸਭ ਤੋਂ ਵੱਡੀ ਸਟੇਜ ਦੇ ਅੱਗੇ ਰੱਖੇ, ਉੱਥੇ ਦੂਸਰੇ ਪਾਸੇ ਇਹਨਾਂ ਨੇਤਾਵਾਂ ਦੀ ਹੋ ਰਹੀ ਮੁਖਾਲਫਤ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਜਿਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਸੰਬੋਧਨ ਕੀਤਾ ਤਾਂ ਕਿਊਬਾ ਦੇ ਵਫਦ ਦੀ ਤਰਫ ਤੋਂ ਬਾਈਕਾਟ ਕੀਤਾ ਜਾਣਾ। ਠੀਕ ਇਸੇ ਤਰੀਕੇ ਦੇ ਨਾਲ ਜਦੋਂ ਬੈਂਜਾਮਿਨ ਨੇਤਨਯਾਹੂ ਯਾਨੀ ਇਜ਼ਰਾਈਲੀ ਪ੍ਰਧਾਨ ਮੰਤਰੀ ਇਸ ਸੰਬੋਧਨ ਨੂੰ ਸ਼ੁਰੂ ਹੀ ਕਰਦੇ ਨੇ, ਤਾਂ ਸੰਬੋਧਨ ਹਾਲ ਦਾ ਜਿਹੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੈਸ਼ਨ ਸੀ ਜਿੱਥੇ ਚੱਲ ਰਿਹਾ, ਉਸ ਹਾਲ ਦੇ ਵਿੱਚੋਂ ਕਈ ਸਾਰੇ ਦੇਸ਼ਾਂ ਦੇ ਵਫਦ ਉੱਠ ਕੇ ਚਲੇ ਗਏ। ਨੇਤਨਯਾਹੂ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਇਸ ਘਟਨਾ ਤੋਂ ਬਾਅਦ ਆਪਣੇ ਸੰਬੋਧਨ ਦੀ ਸ਼ੁਰੂਆਤ ਦੀ ਤਿੱਖੀ ਟਿੱਪਣੀ ਦੇ ਨਾਲ ਹੀ ਕੀਤੀ ਸੀ ਕਿ ਉਹ ਲੋਕ ਜਿਹੜੇ ਨੈਤਿਕ ਤੌਰ 'ਤੇ ਕਮਜ਼ੋਰ ਨੇ ਅਤੇ ਉਹ ਉੱਠ ਕੇ ਚਲੇ ਜਾਣ, ਅਤੇ ਜੇਕਰ ਹਾਲੇ ਤੱਕ ਕੋਈ ਨਹੀਂ ਗਿਆ ਤਾਂ ਕਿਰਪਾ ਕਰਕੇ ਚਲਾ ਜਾਵੇ। ਨੇਤਨਯਾਹੂ ਨੇ ਦਾਅਵਾ ਕੀਤਾ ਕਿ ਜਿਹੜੇ ਦੇਸ਼ ਨਿੱਜੀ ਤੌਰ ਦੇ ਉੱਤੇ ਇਜ਼ਰਾਈਲ ਦਾ ਬਚਾਅ ਕਰਦੇ ਨੇ ਉਹਨਾਂ ਦੇਸ਼ਾਂ ਦੇ ਪ੍ਰਤੀਨਿਧੀ ਸੰਯੁਕਤ ਰਾਸ਼ਟਰ ਦੇ ਸਭਾਘਰ ਤੋਂ ਬਾਹਰ ਨਿਕਲ ਗਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਨੂੰ ਹੈਰਾਨ ਕਰਨ ਵਾਲਾ ਪਖੰਡ ਯਾਨੀ ਕਿ ਮਾਇੰਡ ਬਲੋਇੰਗ ਹਿਪੋਕ੍ਰੇਸੀ ਉਹਨਾਂ ਨੇ ਦੱਸਿਆ। ਪਰ ਸਿਰਫ ਡੋਨਾਲਡ ਟਰੰਪ ਅਤੇ ਨੇਤਨਯਾਹੂ ਦਾ ਵਿਰੋਧ ਹੀ ਨਹੀਂ ਹੋਇਆ, ਬਲਕਿ ਅਮਰੀਕਾ ਦੇ ਵਿੱਚ ਰੌਕ ਸਟਾਰ ਵੈਲਕਮ ਹਾਸਲ ਕਰਨ ਵਾਲੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦਾ ਵੀ ਵਿਰੋਧ ਹੋਇਆ। ਜਿੱਥੇ ਨਿਊਯਾਰਕ ਦੇ ਵਿੱਚ ਇਹ ਸੰਮੇਲਨ ਚੱਲ ਰਿਹਾ ਸੀ, ਉੱਥੇ ਹੀ ਦੂਸਰੇ ਪਾਸੇ ਅਮਰੀਕਾ ਦੇ ਹੀ ਰਾਜਧਾਨੀ ਸ਼ਹਿਰ ਵਾਸ਼ਿੰਗਟਨ DC ਦੇ ਵਿੱਚ ਜ਼ੀ ਜਿਨਪਿੰਗ ਦਾ ਵਿਰੋਧ ਹੋ ਰਿਹਾ ਸੀ। ਜ਼ੀ ਜਿਨਪਿੰਗ ਦਾ ਵਿਰੋਧ ਤਿੱਬਤੀ ਹਮਾਇਤੀਆਂ ਦੀ ਤਰਫ ਤੋਂ, ਤਿੱਬਤੀ ਕਾਰਕੁਨਾਂ ਦੀ ਤਰਫ ਤੋਂ ਕੀਤਾ ਗਿਆ। ਜ਼ੀ ਜਿਨਪਿੰਗ ਦੇ ਨਿਊਯਾਰਕ ਤੋਂ ਵਾਸ਼ਿੰਗਟਨ ਤੱਕ ਦੇ ਕਾਫਲੇ ਦੇ ਬਾਹਰ ਤਿੱਬਤੀ ਬੈਨਰ ਤੇ ਝੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। US ਕੈਪੀਟਲ ਦੇ ਬਾਹਰ ਪ੍ਰਦਰਸ਼ਨ ਦਾ ਸਾਹਮਣਾ ਕਰਦੇ ਹੋਏ ਤਿੱਬਤੀ ਕਾਰਕੁਨਾਂ ਨੇ ਪੁਲਿਸ ਦੇ ਨਾਲ ਵੀ ਦੋ ਚਾਰ ਹੋਏ। ਜ਼ੀ ਜਿਨਪਿੰਗ ਦੇ ਹੋਟਲ ਜਾਣ ਵਾਲੇ ਰਸਤੇ ਦੇ ਉੱਤੇ ਵੀ ਕੋਈ ਸਵਾਗਤ ਨਹੀਂ ਦੇਖਣ ਨੂੰ ਮਿਲਿਆ, ਬਲਕਿ ਉਹਨਾਂ ਦਾ ਵਿਰੋਧ ਹੀ ਹੁੰਦਾ ਦੇਖਿਆ। US ਕੈਪੀਟਲ ਦੇ ਬਾਹਰ ਇੱਕ ਵੱਖਰੇ ਪ੍ਰਦਰਸ਼ਨ ਦੇ ਦਰਮਿਆਨ ਤਿੱਬਤੀ ਕਾਰਕੁਨਾਂ ਨੇ ਚੀਨੀ ਝੰਡੇ ਵੀ ਫੜੇ ਹੋਏ ਸੀ ਔਰ ਹੱਥ ਦੇ ਵਿੱਚ ਕੁਛ ਤਖਤੀਆਂ ਵੀ ਫੜੀਆਂ ਹੋਈਆਂ ਸੀ, ਜਿਸ ਦੇ ਉੱਤੇ ਚੀਨੀ ਰਾਸ਼ਟਰਪਤੀ ਦਾ ਵਿਰੋਧ ਕੀਤਾ ਗਿਆ ਸੀ। ਉੱਥੇ ਵਿਰੋਧ ਦੀ ਜਦੋਂ ਗੱਲ ਆਉਂਦੀ ਹੈ ਤੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਭਲਕੇ ਯਾਨੀ ਐਤਵਾਰ ਦੇ ਦਿਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਮਾਇਤੀਆਂ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ। ਦੱਸ ਦਈਏ ਕਿ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਦੇ ਹੱਕ ਦੇ ਵਿੱਚ ਰਾਜਧਾਨੀ ਇਸਲਾਮਾਬਾਦ ਨੂੰ ਜਾਣ ਵਾਲੇ ਰਸਤਿਆਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ। ਸਰਕਾਰ ਨੇ ਮੁੱਖ ਰਾਜਮਾਰਗਾਂ ਨੂੰ ਸ਼ਿਪਿੰਗ ਕੰਟੇਨਰਸ ਦੇ ਨਾਲ ਬੰਦ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਨੇ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਮੁਤਾਬਕ ਤਾਂ ਰਾਜਧਾਨੀ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ 35,000 ਵਾਧੂ ਪੁਲਿਸ ਤੇ ਅਰਧ ਸੈਨਿਕ ਬਲ ਨੂੰ ਤੈਨਾਤ ਕੀਤਾ ਗਿਆ। ਖੈਬਰ ਪਖਤੂਨਵਾ ਦੇ ਸੂਬੇ ਨੂੰ ਇਸਲਾਮਾਬਾਦ ਦੇ ਨਾਲ ਜੋੜਨ ਵਾਲੇ ਦੋ ਰਾਜਮਾਰਗਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਿਵਾਸ, ਵਿਦੇਸ਼ੀ ਦੂਤਾਵਾਸਾਂ ਨੂੰ ਜਾਣ ਵਾਲੇ ਰਸਤਿਆਂ ਦੇ ਉੱਤੇ ਵੀ ਸ਼ਿਪਿੰਗ ਕੰਟੇਨਰ ਲਗਾ ਦਿੱਤੇ ਗਏ ਨੇ। 73 ਸਾਲਾ ਇਮਰਾਨ ਖਾਨ ਨੂੰ 2022 ਦੇ ਵਿੱਚ ਅਵਿਸ਼ਵਾਸ ਮਤੇ ਦੇ ਰਾਹੀਂ ਹਟਾਇਆ ਗਿਆ ਸੀ। ਆਪਣੇ ਆਪ ਨੂੰ ਉਹ ਰਾਜਨੀਤਿਕ ਕੈਦੀ ਦੱਸਦੇ ਨੇ ਤੇ ਮੌਜੂਦਾ ਸਰਕਾਰ ਦੀ ਤਰਫ ਤੋਂ ਉਹਨਾਂ ਨੂੰ ਨਫ਼ਰਤ ਦੀ ਭਾਵਨਾ ਦੇ ਨਾਲ ਜੇਲ੍ਹ ਦੇ ਵਿੱਚ ਡੱਕਿਆ ਗਿਆ। ਇਹ ਕਹਿਣਾ ਉਹਨਾਂ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਯਾਨੀ PTI ਦਾ। ਸਾਲ 2023 ਦੇ ਵਿੱਚ ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਭਰ ਦੇ ਵਿੱਚ ਦੰਗੇ ਵੀ ਭੜਕੇ ਸੀ। ਮੰਨਿਆ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਦੇਸ਼ ਦੇ ਵਿੱਚ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜੋ ਕਿ ਦੇਸ਼ ਦੀ ਸੱਤਾ ਨੂੰ ਵੀ ਇੱਕ

ਉੱਥੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਜੇਕਰ ਸ਼ਨੀਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਤੱਕ ਮੁੱਖ ਮੰਤਰੀ ਮਾਫ਼ ਕਰਨਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅਸਤੀਫਾ ਨਾ ਦਿੱਤਾ ਤਾਂ ਸੀ ਜੇ ਪੀ ਆਉਣ ਦੀ 2 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦੇਵੇਗੀ। ਦੀਪਕੇ ਨੇ ਲਿਖਿਆ ਇਸ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਲੋਕਤੰਤਰ ਨੂੰ ਬਚਾਉਣ ਦਾ ਸੰਕਲਪ ਕੀਤਾ ਜਾਏਗਾ। ਇਸ ਤੋਂ ਪਹਿਲਾਂ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਛਵੀ ਇੱਕ ਰਿਪੋਰਟ ਦੇ ਵਿੱਚ ਵਿਰੋਧੀ ਧਿਰਾਂ ਦੇ ਨਾਲ ਹੀ ਕਾਂਗਰਸ ਜਨਤਾ ਪਾਰਟੀ ਨੇ ਵੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਨਿਸ਼ਾਨਾ ਸਾਧਿਆ ਸੀ, ਪਰ ਇਸ ਤੋਂ ਵੀ ਵੱਧ ਕੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਲੰਘੀ ਕੱਲ੍ਹ ਯਾਨੀ ਸ਼ੁੱਕਰਵਾਰ ਦੇ ਦਿਨ ਐਕਸ ਦੇ ਉੱਤੇ ਪੋਸਟ ਕਰਕੇ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਲਿਖਿਆ ਕਿ ਫਿਕਸਡ ਮੈਚ ਦੇ ਵਿੱਚ ਹਰ ਕੈਚ ਨਹੀਂ ਛੱਡਿਆ ਜਾਂਦਾ, ਕੁਝ ਕੈਚ ਫੜ ਵੀ ਲਏ ਜਾਂਦੇ ਨੇ ਤਾਂ ਕਿ ਮੈਚ ਨੂੰ ਆਖਰੀ ਓਵਰ ਤੱਕ ਖਿੱਚ ਕੇ ਦਿਖਾਇਆ ਜਾ ਸਕੇ ਕਿ ਮੁਕਾਬਲਾ ਸਖ਼ਤ ਸੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਉਹਨਾਂ ਦੋਸ਼ ਮੜਿਆ ਕਿ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਕੁਝ ਜਿੱਤ ਦਵਾਈ ਜਾਏਗੀ, ਇੰਨੀ ਕਿ ਤੁਸੀਂ ਚੋਣਾਂ ਲੜਦੇ ਰਹੋ, ਲੋਕਾਂ ਨੂੰ ਲੱਗੇ ਕਿ ਅਸਲ ਦੇ ਵਿੱਚ ਮੁਕਾਬਲਾ ਹੋਇਆ, ਪਰ ਇਹ ਜਿੱਤ ਦੇ ਕੁਝ ਉਹ ਟੁਕੜੇ ਨੇ ਜੋ ਕਿ ਤੁਸੀਂ ਇਸ ਖੇਡ ਦੇ ਵਿੱਚ ਆਪਣੀ ਹੋਂਦ ਨੂੰ ਬਣਾਈ ਰੱਖਣ ਦੇ ਲਈ ਹਾਸਲ ਕੀਤੇ ਨੇ। ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਆਪਣੇ ਸਾਥੀਆਂ ਦੇ ਸਣੇ 2 ਅਕਤੂਬਰ ਨੂੰ ਪੂਰੇ ਦੇਸ਼ ਦੇ ਵਿੱਚੋਂ ਜੰਤਰ ਮੰਤਰ ਤੋਂ ਪ੍ਰਦਰਸ਼ਨ ਫੂਕਣ ਦੀ ਗੱਲ ਕੀਤੀ ਹੈ। ਉੱਥੇ ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਦੇ ਪ੍ਰਮੁੱਖ ਚਿਰਾਗ ਪਾਸਵਾਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਇੱਕ ਸੰਵਿਧਾਨਕ ਸੰਸਥਾ ਹੈ, ਇਸ ਦੇ ਵਿੱਚ ਜੇਕਰ ਤੁਹਾਨੂੰ ਕੋਈ ਸਵਾਲ ਖੜਾ ਹੋ ਰਿਹਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀਆਂ ਗੱਲਾਂ ਨੂੰ ਮਜ਼ਬੂਤੀ ਦੇ ਨਾਲ ਰੱਖੇ। ਵਿਰੋਧੀ ਧਿਰ ਕੀ ਬੋਲਦਾ ਕੀ ਨਹੀਂ ਬੋਲਦਾ ਇਸ ਦੇ ਨਾਲ ਸਾਨੂੰ ਜ਼ਿਆਦਾ ਫਰਕ ਨਹੀਂ ਪੈਂਦਾ, ਕਿਉਂਕਿ ਵਿਰੋਧੀ ਧਿਰ ਦਾ ਕੰਮ ਹੀ ਦੋਸ਼ ਲਗਾਉਣਾ। ਰਾਹੁਲ ਗਾਂਧੀ ਜਾਂ ਕਿਸੇ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਜਵਾਬ ਨਹੀਂ ਦੇਣਾ ਚਾਹੀਦਾ, ਬਲਕਿ ਜਨਤਾ ਦੇ ਮਨ ਦੇ ਵਿੱਚ ਕੋਈ ਸ਼ੱਕ ਨਾ ਰਹਿ ਜਾਵੇ ਇਹ ਤੈਅ ਕਰਨਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਚੋਣ ਕਮਿਸ਼ਨਰ ਸੰਧੂ ਤੇ ਜੋਸ਼ੀ ਨੇ ਪਿਛਲੇ 10 ਮਹੀਨਿਆਂ 'ਚ ਘੱਟੋ ਘੱਟ 14 ਵਾਰ ਰਿਕਾਰਡ ਆਪਣੇ ਇਤਰਾਜ਼ ਦਰਜ ਕਰਵਾਏ ਸੀ, ਜਿਸ ਦੇ ਉੱਤੇ ਚੀਫ਼ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਆਪਣੇ ਮਨਮਰਜ਼ੀ ਦੇ ਨਾਲ ਫੈਸਲੇ ਲੈਂਦੇ ਰਹੇ ਤੇ ਸੱਤਾਧਾਰੀ ਪਾਰਟੀ ਭਾਜਪਾ ਦਾ ਕਹਿਣਾ ਹੈ ਕਿ ਅਸਹਿਮਤੀ ਵਾਈਬ੍ਰੈਂਟ ਲੋਕਤੰਤਰ ਦੇ ਵਿੱਚ ਬੜੀ ਆਮ ਹੁੰਦੀ ਹੈ। ਉੱਥੇ ਆਸਟ੍ਰੇਲੀਆ ਦੀ ਖ਼ਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦਾ ਇਸਤੇਮਾਲ ਕਰਦਿਆਂ ਹੋਇਆਂ ਆਸਟ੍ਰੇਲੀਆ ਦਾ ਪੱਖ ਬੜੀ ਮਜ਼ਬੂਤੀ ਦੇ ਨਾਲ ਰੱਖਿਆ ਔਰ ਆਸਟ੍ਰੇਲੀਆ ਨੂੰ ਯੂਨਾਈਟਿਡ ਨੇਸ਼ਨ ਦੇ ਸਿਕਿਉਰਿਟੀ ਕੌਂਸਲ ਦੇ ਵਿੱਚ 2029 ਤੇ 2030 ਦੇ ਲਈ ਟੈਂਪਰੇਰੀ 2 ਸਾਲਾਂ ਦੀ ਸੀਟ ਦੇਣ ਦੀ ਵਕਾਲਤ ਵੀ ਚੱਜ ਦੇ ਨਾਲ ਕੀਤੀ। ਹਾਲਾਂਕਿ ਇਸ ਦਰਮਿਆਨ ਆਸਟ੍ਰੇਲੀਆ ਨੂੰ ਕੈਨੇਡਾ, ਯੂਰਪੀ ਯੂਨੀਅਨ ਤੇ ਕੁਝ ਹੋਰਨਾਂ ਦੇਸ਼ਾਂ ਦੀ ਹਮਾਇਤ ਹਾਸਲ ਹੋਈ, ਪਰ ਇਹ ਦੇਖਣਾ ਹੋਏਗਾ ਕਿਉਂਕਿ ਇਸ ਸਾਲ ਦੇ ਮੱਧ ਤੱਕ ਇਹ ਫੈਸਲਾ 2027 ਦੇ ਮੱਧ ਤੱਕ ਇਹ ਫੈਸਲਾ ਲੈ ਲਿਆ ਜਾਣਾ ਕਿ ਆਸਟ੍ਰੇਲੀਆ ਨੂੰ ਟੈਂਪਰੇਰੀ ਜਿਹੜੀ ਮੈਂਬਰਸ਼ਿਪ ਆ ਉਹ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਯਾਨੀ ਸਲਾਮਤੀ ਕੌਂਸਲ ਦੀ ਦਿੱਤੀ ਜਾਵੇ ਜਾਂ ਨਹੀਂ। ਇਸ ਦਰਮਿਆਨ ਐਲਬਨੀਜ਼ ਨੇ ਆਪਣੀ ਸਪੀਚ ਨੂੰ ਨਿਊਯਾਰਕ ਦੇ ਵਿੱਚ ਦਿੰਦਿਆਂ ਹੋਇਆਂ ਇਸ ਭਾਸ਼ਣ ਦੇ ਕੁਝ ਹਿੱਸੇ ਐਕਸ ਤੋਂ ਵੀ ਸਾਂਝੇ ਕੀਤੇ। ਉਹਨਾਂ ਨੇ ਜਿਸ ਤਰੀਕੇ ਦੇ ਨਾਲ AI ਕੰਪਨੀਆਂ ਨੂੰ ਅੜਿੱਕੇ ਲਿਆ ਉਸ ਦੀ ਵੀ ਕਾਫ਼ੀ ਜ਼ਿਆਦਾ ਚਰਚਾ ਹੋ ਰਹੀ ਹੈ, ਹਾਲਾਂਕਿ ਅਮਰੀਕੀ ਰਾਸ਼ਟਰਪਤੀ ਦੀ ਤਰਫ ਤੋਂ ਉਹ ਨਿਸ਼ਾਨੇ ਦੇ ਉੱਤੇ ਆ ਗਏ ਨੇ। ਉੱਥੇ ਹੀ ਕੁਝ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਜਿੱਥੇ ਪੈਟਰੋਲ ਨੂੰ ਲੈ ਕੇ ਤੁਹਾਡੇ ਨਾਲ ਇੱਕ ਖ਼ਬਰ ਸਾਂਝੀ ਕਰ ਲਈਏ। ਇਸ ਵੀਕਐਂਡ ਦੇ ਦਰਮਿਆਨ ਜੇਕਰ ਤੁਸੀਂ ਘੁੰਮਣ ਫਿਰਨ ਜਾਣਾ ਤਾਂ ਇੱਕ ਕਿਸਮ ਦੀ ਚੇਤਾਵਨੀ ਹੈ, ਪੈਟਰੋਲ ਦੀਆਂ ਕੀਮਤਾਂ ਆਪਣੇ ਸਿਖਰਲੇ ਪੱਧਰ ਦੇ ਉੱਤੇ ਜਾਣ ਨੂੰ ਤਿਆਰ ਬੈਠੀਆਂ ਨੇ। 2007 ਤੋਂ ਬਾਅਦ ਪੈਟਰੋਲ ਦਾ ਇੰਨਾ ਸਿਖਰਲਾ ਪੱਧਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਤਾਂ ਘੱਟੋ ਘੱਟ ਨਹੀਂ ਦੇਖਿਆ ਹੋਏਗਾ। ਚੀਫ਼ ਇਕਾਨਮਿਸਟ ਦੀ ਤਰਫ ਤੋਂ ਇਸ ਕਿਸਮ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਵੀਕਐਂਡ ਹੀ ਨਹੀਂ ਬਲਕਿ ਆਉਣ ਵਾਲੇ ਦਿਨਾਂ ਦੇ ਦਰਮਿਆਨ ਕੀਮਤਾਂ ਵੱਧ ਜਾਣਗੀਆਂ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਅਗਲੇ ਹਫ਼ਤੇ ਦੇ ਦਰਮਿਆਨ ਕੀ ਕੁਝ ਹੋਏਗਾ ਉਸ ਨੂੰ ਲੈ ਕੇ ਵੀ ਤੁਹਾਨੂੰ ਇੱਕ ਪੰਛੀ ਝਾਤ ਦੇ ਦਈਏ। RBA ਦੀ ਪਾਲਿਸੀ ਯਾਨੀ ਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਤਰਫ ਤੋਂ ਕੀ ਫੈਸਲਾ ਲਿਆ ਜਾਏਗਾ ਇਸ ਦੇ ਉੱਤੇ ਸਭ ਦੀਆਂ ਨਿਗਾਹਾਂ ਰਹਿਣਗੀਆਂ। ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦੇ ਅਨੁਮਾਨ ਤਾਂ ਪਹਿਲਾਂ ਹੀ ਸਾਰੀਆਂ ਆਰਥਿਕ ਸੰਸਥਾਵਾਂ ਅਤੇ ਵਿੱਤੀ ਲੈਣ ਦੇਣ ਵਾਲੀਆਂ ਸੰਸਥਾਵਾਂ ਕਰ ਚੁੱਕੀਆਂ ਨੇ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਦੇ ਕ੍ਰੈਡਿਟ ਸਕੀਮ ਕੋਟੈਲਿਟੀ ਦੀ ਹੋਮ ਵੈਲਿਊ ਇੰਡੈਕਸ ਰਿਪੋਰਟ ਵੀ ਐਸੇ ਹਫ਼ਤੇ ਦੇ ਦਰਮਿਆਨ ਸਾਹਮਣੇ ਆਏਗੀ। Q3 ਜੌਬ ਵੈਕਸੀਨਸ ਅਤੇ ਟਰੇਡ ਬੈਲੈਂਸ ਤੋਂ ਇਲਾਵਾ ਜਿਹੜੀਆਂ ਘਰਾਂ ਦੀਆਂ ਅਪਰੂਵਲਸ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਰਿਪੋਰਟ ਸਾਹਮਣੇ ਆਉਣੀ ਹੈ ਜਿਸ ਦੇ ਉੱਤੇ ਚਰਚਾਵਾਂ ਹੁੰਦੀਆਂ ਰਹਿਣਗੀਆਂ। ਸ਼ੇਅਰ ਬਾਜ਼ਾਰ ਦੇ ਵਿੱਚ ਆਸਟ੍ਰੇਲੀਆ ਦੀ ਮਜ਼ਬੂਤ ਪਕੜ, ਪਰ ਘਰੇਲੂ ਬਾਜ਼ਾਰ ਦੇ ਵਿੱਚ ਆਸਟ੍ਰੇਲੀਆ ਦੀ ਢਿੱਲ ਜਿਹੜੀ ਹੈ ਉਹ ਵੀ ਖ਼ਬਰਾਂ ਦਾ

0: ਵਿਸ਼ਾ ਬਣੀ ਰਹੇਗੀ। ਉਧਰ ਵੈਸਟਰਨ ਆਸਟ੍ਰੇਲੀਆ ਦੇ ਦੋ ਜੋੜੇ ਭਰਾਵਾਂ ਦੀ ਤਰਫ ਤੋਂ ਪਿਛਲੇ 2 ਸਾਲਾਂ ਦੇ ਵਿੱਚ 2 ਵਾਰ ਲਾਟਰੀਆਂ ਜਿੱਤੀਆਂ ਗਈਆਂ ਨੇ। ਇਸ ਵਾਰ ਤਾਂ $10 ਲੱਖ ਦੀ ਲਾਟਰੀ ਉਹਨਾਂ ਦੀ ਤਰਫ ਤੋਂ ਜਿੱਤ ਲਈ ਗਈ। ਕਾਨੂੰਨ ਕਾਰਨਾਂ ਕਰਕੇ ਇਹਨਾਂ ਦੇ ਨਾਮ ਨਹੀਂ ਦੱਸੇ ਜਾ ਸਕਦੇ, ਪਰ ਵੈਸਟਰਨ ਆਸਟ੍ਰੇਲੀਆ ਦੇ ਗ੍ਰੇਟ ਸਦਰਨ ਰੀਜਨ ਦੇ ਵਿੱਚ ਰਹਿਣ ਵਾਲੇ ਇਹਨਾਂ ਭਰਾਵਾਂ ਨੇ ਐਲਬਨੀ ਦੀ ਇੱਕ ਕਲਾਰਕ ਨਿਊਜ਼ ਏਜੰਸੀ ਤੋਂ ਟਿਕਟਾਂ ਖਰੀਦੀਆਂ ਸੀ, ਜਿਸ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਜਦੋਂ ਪ੍ਰਾਈਜ ਜਿੱਤਿਆ ਤਾਂ ਆਪਣੀ ਭੈਣ ਨੂੰ ਘਰ ਲੈ ਕੇ ਦਿੱਤਾ ਅਤੇ ਐਤਕੀ ਦੂਜੀ ਵਾਰ ਆਪਣਾ ਘਰ ਵੀ ਮੁਫ਼ਤ ਕਰ ਲਿਆ। ਜੋੜੇ ਭਰਾਵਾਂ ਨੇ ਆਪਣੀ ਜਿੱਤ ਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਹੈ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਨੇਪਾਲ ਨੇ ਅਫਗਾਨਿਸਤਾਨ ਨੂੰ T20 ਮੈਚ ਦੇ ਵਿੱਚ 5 ਵਿਕਟਾਂ ਦੇ ਨਾਲ ਹਰਾ ਦਿੱਤਾ। ਦੱਸ ਦਈਏ ਕਿ ਏਸ਼ੀਅਨ ਖੇਡਾਂ ਦੇ ਇਸ ਮੈਚ ਦੇ ਵਿੱਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ ਦੇ ਉੱਤੇ 102 ਦੌੜਾਂ ਬਣਾਈਆਂ। ਅਫਗਾਨਿਸਤਾਨ ਦੀ ਤਰਫ ਤੋਂ ਸਭ ਤੋਂ ਜ਼ਿਆਦਾ 30-30 ਦੌੜਾਂ ਦਾ ਯੋਗਦਾਨ ਮੱਧ ਕ੍ਰਮ ਦੇ ਬੱਲੇਬਾਜ਼ ਫੈਜ਼ਲ ਖਾਨ ਅਤੇ ਮੁਹੰਮਦ ਇਸ਼ਾਕ ਨੇ ਕੀਤਾ। ਇਸ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਉੱਤਰੀ ਨੇਪਾਲ ਦੀ ਟੀਮ ਨੇ 17.2 ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ ਹੀ 103 ਦੌੜਾਂ ਬਣਾ ਛੱਡੀਆਂ। ਦੱਸ ਦਈਏ ਕਿ ਨੇਪਾਲ ਦੀ ਟੀਮ ਟੈਸਟ ਕ੍ਰਿਕਟ ਰੈਂਕਿੰਗ ਦੇ ਵਿੱਚ ਅਫਗਾਨਿਸਤਾਨ ਤੋਂ ਕਿਤੇ ਪਛੜੀ ਹੋਈ ਹੈ, ਪਰ ਫਿਰ ਵੀ ਇਸ ਮੈਚ ਨੂੰ ਜਿੱਤ ਕੇ ਏਸ਼ੀਅਨ ਖੇਡਾਂ ਦੇ ਵਿੱਚ ਇੱਕ ਵੱਡਾ ਉਲਟਫੇਰ ਕੀਤਾ ਹੈ। ਉਧਰ ਜਪਾਨ 'ਚ ਚੱਲ ਰਹੀਆਂ ਨੇ ਏਸ਼ੀਅਨ ਖੇਡਾਂ 'ਚ ਭਾਰਤ ਦੀ ਤਰਫ ਤੋਂ ਕਮਲਜੀਤ ਸਿੰਘ ਅਤੇ ਸੁਰੂਚੀ ਸਿੰਘ ਨੇ ਮਿਕਸਡ ਟੀਮ ਦੇ ਵਿੱਚ 10 ਮੀਟਰ ਏਅਰ ਪਿਸਟਲ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਜਿੱਤੇ ਨੇ। ਇਸ ਦੇ ਨਾਲ ਹੀ ਏਸ਼ੀਅਨ ਖੇਡਾਂ 2026 'ਚ ਭਾਰਤੀ ਮਹਿਲਾ ਦੀ ਹਾਕੀ ਟੀਮ ਨੇ ਜਪਾਨ ਨੂੰ 3-1 ਦੇ ਨਾਲ ਹਰਾਇਆ। ਫਿਲਹਾਲ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ 19 ਮੈਡਲਸ ਦੇ ਨਾਲ 12ਵੀਂ ਨੰਬਰ ਦੇ ਉੱਤੇ ਹੈ, ਜਿਸ ਦੇ ਵਿੱਚ 2 ਗੋਲਡ, 8 ਸਿਲਵਰ ਅਤੇ 9 ਬ੍ਰੋਂਜ਼ ਸ਼ਾਮਲ ਨੇ। ਚੀਨ ਨੇ ਇਸ ਮੈਡਲ ਸੂਚੀ ਦੇ ਵਿੱਚ 85 ਗੋਲਡ ਮੈਡਲ ਜਿੱਤੇ ਨੇ ਅਤੇ ਕੁੱਲ 135 ਗੋਲਡ ਮੈਡਲ ਜਿੱਤੇ ਨੇ। ਉੱਥੇ ਜਪਾਨ ਦੂਜੇ ਨੰਬਰ 'ਤੇ ਹੈ, ਜਿਸ ਦੇ ਕੋਲ 97 ਮੈਡਲ ਨੇ, ਜਿਸ 'ਚ 22 ਗੋਲਡ ਮੈਡਲ ਸ਼ਾਮਲ ਨੇ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੇ ਅੱਜ ਸ਼ਨੀਵਾਰ ਦੇ ਇਸ ਹਿੱਸੇ ਦੇ ਵਿੱਚ ਨਹੀਂ ਦਿਓ ਇਜਾਜ਼ਤ।
1: Star Studio 18 and Panorama Studios production presents
2: Mujhe beti ke liye justice chahiye,
3: mujhe justice nahi badla chahiye.
1: Drishyam the conclusion starring Ajay Devgan, Tabu, Shreya Saran, Jaydeep Alawar and many more.
4: Is baar khatra kab kaise aur kahan se aayega batana mushkil hai.
1: The end we've been waiting for. Drishyam the conclusion in cinema 2nd October.
4: Kyunki kahani abhi khatam nahi hui hai. Aakhri hissa.
1: Overseas released by Zee Studios.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हांजी हांजी।
1: ऑस्ट्रेलिया विच इमिग्रेशन दा मसला ना जाओ इधर उधर, सिद्धे आओ आईएमई एडवाइजर। अपनी मां बोली विच समझण तुहाडी लोड़ नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा जा स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो आईएमई एडवाइजर, कॉल 02-9063-1618। हुण पैरामेटा सिडनी अते न्यू दिल्ली विच भी आईएमई एडवाइजर।
2: रेडियो हाँ जी 1674 एम दे उत्ते तुहाडा सारयां दा स्वागत जी। मैं गौतम कपिल और प्रोग्राम एक देश पंजाब की गल की चाहे लैके हुए हैं हाजर। प्रोग्राम दे विच प्रीतम सिंह रुपाल होरी साडे नाल पंजाब पंजाबीयत दी बारे गल्लां करदे हैगे ने, ते किसे दिन विशेष दे नाल जुड़ी हुई गल हुंदी है, पर इह तां इस महीने दे विच ही दो तरीकां हैगियां और इक्को ही शख्स दे नाल जुड़ियां हुई हैं, दो तरीकां ने और उन्हां दे बारे गल करांगे अगे चल के। पर पहलां आओ स्वागत करदे हां प्रीतम भाजी दा। भाई सति श्री अकाल जी। जी आयां नूं जी।
3: ਸਤਿ ਸ੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
2: ਜੀ। ਬਹੁਤ ਧੰਨਵਾਦ ਭਾਜੀ। ਔਰ ਪੰਜਾਬੀਅਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅਸੀਂ ਪੰਜਾਬੀ ਦੇ ਵਿੱਚ ਇੱਕ ਜਦੋਂ ਇੱਕ ਕੁਛ ਇੱਕ ਅੱਖਰ ਵਰਤਦੇ ਹਾਂ ਜਿਹੜੇ ਬੜੇ ਇੱਜ਼ਤ ਦੇ ਨਾਲ ਬੜੇ ਸਤਿਕਾਰ ਦੇ ਨਾਲ ਵਰਤਦੇ ਹਾਂ, ਜਿਵੇਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਪ੍ਰੀਤਮ ਭਾਜੀ। ਸੋ ਭਾਜੀ ਜਿਹੜਾ ਇੱਕ ਆਪਾਂ ਅੱਖਰ ਵਰਤਦੇ ਹੈਗੇ ਹਾਂ ਅਤੇ ਭੱਬੇ ਨੂੰ ਕੰਨਾ ਆੜੇ ਦੇ ਨਾਲ ਭਾ ਯਾਨੀ ਕਿ ਵੱਡਾ ਭਰਾ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਹੀ ਜੁੜ ਜਾਵੇ ਤਾਂ ਫਿਰ ਇਹਦਾ ਮਤਲਬ ਇਹ ਦੇਖਣਾ ਬਣਦਾ ਹੈ ਕਿ ਉਸਦਾ ਕਿਰਦਾਰ ਸਮਾਜ ਦੇ ਵਿੱਚ ਕਿੰਨਾ ਉੱਚਾ ਹੋ ਗਿਆ। ਪੰਜਾਬ ਦੀ ਵਿੱਚ ਤਰਕਸ਼ੀਲ ਦੀ ਇੱਕ ਲਹਿਰ ਚੱਲੀ ਸੀ, ਨਕਸਲਵਾੜੀ ਲਹਿਰ ਚੱਲੀ, ਪਹਿਲਾਂ ਆਜ਼ਾਦੀ ਦੀ ਫਿਰ ਨਕਸਲਵਾੜੀ ਲਹਿਰ ਚੱਲੀ ਅਤੇ ਫਿਰ ਉਸੇ ਦਰਮਿਆਨ ਤਰਕਸ਼ੀਲ ਲਹਿਰ ਵੀ ਚੱਲੀ। ਉਸ ਦਰਮਿਆਨ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨੁੱਕੜ ਨਾਟਕ ਹੁੰਦੇ ਸੀਗੇ ਔਰ ਉਹਨਾਂ ਦੇ ਵਿੱਚੋਂ ਇੱਕ ਲੇਖਕ, ਇੱਕ ਕਲਾਕਾਰ, ਇੱਕ ਇੰਜੀਨੀਅਰ, ਇੱਕ ਪੱਤਰਕਾਰ, ਇੱਕ ਹਰਫਨ ਮੌਲਾ ਸ਼ਖਸੀਅਤ ਸਟੇਜ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ, ਉਹਨੇ ਗੁਰਸ਼ਰਨ ਸਿੰਘ। ਜਨਮ 16 ਸਪਤੰਬਰ ਨੂੰ ਹੁੰਦਾ ਅਤੇ ਉਹਨਾਂ ਦਾ ਦੇਹਾਂਤ 27 ਸਤੰਬਰ ਨੂੰ। ਸੋ ਮਹੀਨਾ ਜਿਹੜਾ ਸਪਤੰਬਰ ਦਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ। ਸੋ ਉਸ ਉੱਘੇ ਰੰਗਕਰਮੀ ਦੀ ਆਪਾਂ ਗੱਲ ਕਰਨੀ ਹੈ, ਪਰ ਕਿਉਂਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਵੀ ਬੜਾ ਸਮਾਂ ਗੁਜ਼ਾਰਿਆ ਹੈਗਾ ਅਤੇ ਤੁਸੀਂ ਵੀ ਗੁਜ਼ਾਰਿਆ ਅਤੇ ਮੈਂ ਟੀ ਵੀ ਡਰਾਮਿਆਂ ਦੇ ਨਾਲ ਤੁਸੀਂ ਵੀ ਜੁੜੇ ਰਹੇ ਹੈਗੇ ਹੋ, ਅਤੇ ਕਿਸ ਕਿਸਮ ਦੀ ਸ਼ਖਸੀਅਤ ਸੀ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਔਰ ਇਹ ਨਾਮ ਦੇ ਪਿੱਛੇ ਕੀ ਗੁੱਤੀ ਸੀ, ਜੇ ਇਹ ਵੀ ਦੱਸ ਸਕਦੇ ਹੋ?
3: ਨਹੀਂ ਦੇਖੋ, ਅਸਲ ਦੇ ਵਿੱਚ ਬਹੁਤ ਘੱਟ ਇਹੋ ਜਿਹੜੇ ਹੈਗੇ ਇਨਸਾਨ ਆ ਜਾਂ ਏਦਾਂ ਦੀਆਂ ਹਸਤੀਆਂ, ਏਦਾਂ ਦੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਜਿਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੱਕ ਹਰ ਤਰ੍ਹਾਂ ਦੇ ਜਿਹੜੀ ਕੁਆਲਿਟੀ ਇਹ ਹੋਵੇ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਆਵਾਮ ਨੂੰ ਪ੍ਰਭਾਵਿਤ ਕਰ ਸਕਣ, ਜਾਂ ਪ੍ਰਭਾਵਿਤ ਤਾਂ ਚਲੋ ਹੋਰ ਤਰੀਕੇ ਵੀ ਲੋਕ ਬਹੁਤ ਹੁੰਦੇ ਆ ਤੇ ਉਹਨਾਂ ਦੇ ਹੱਕਾਂ ਲਈ, ਹਿੱਤਾਂ ਲਈ, ਤੇ ਇਹ ਸਾਰੀਆਂ ਗੱਲਾਂ ਸੋਸ਼ਲ ਕਾਜ ਲਈ ਇਹ ਬਹੁਤ ਘੱਟ ਲੋਕ ਹੁੰਦੇ ਆ। ਇਹ ਗੁਰਸ਼ਰਨ ਭਾਜੀ ਦੇ ਹਿੱਸੇ ਜਿਹੜੀ ਹੈ ਇਹ ਗੱਲ ਉਹ ਆਈ।

ਪੈਦਾ ਹੋਏ ਤੇ ਮੁਲਤਾਨ ਦਾ ਜਿਹੜਾ ਉੱਧਰ ਹੁਣ ਪਾਕਿਸਤਾਨ ਚ ਰਹਿ ਗਿਆ ਇਲਾਕਾ ਉੱਥੋਂ ਦਾ ਉਹਨਾਂ ਦਾ ਜਨਮ ਸੀਗਾ 16 ਸਤੰਬਰ 1929 ਨੂੰ ਜਿਹੜੇ ਉਹ ਜਨਮੇ ਤੇ ਤਕਸੀਮ ਵੇਲੇ ਜਿਹੜੇ ਸੀ ਉਹ ਇੱਧਰ ਆ ਗਏ ਤੇ ਇਹ ਹੋਇਆ ਕਿ ਜਦੋਂ ਉਹਨਾਂ ਦੀ ਸਟੱਡੀ ਉਹਨਾਂ ਨੇ ਐਮ ਐਸ ਸੀ ਕੈਮਿਸਟਰੀ ਕੀਤੀ ਅਸਲ ਦੇ ਵਿੱਚ ਜ਼ਹੀਨ ਸੀ ਉਹ ਪੜ੍ਹਨ ਦੇ ਵਿੱਚ ਵੀ ਤੇ ਪਰ ਇਹ ਵੀ ਜ਼ਹੀਨ ਹੋਰ ਵੀ ਬਹੁਤ ਲੋਕ ਹੁੰਦੇ ਆ ਪਰ ਲੋਕਾਂ ਦੇ ਲੇਖੇ ਕਿੰਨਾ ਕੁ ਲੱਗਦਾ ਇਹ ਬਹੁਤ ਜਿਹੜੀ ਇੱਕ ਘੱਟ ਹੁੰਦੀ ਹੈ ਗੱਲ ਇਹ ਗੁਰਸ਼ਰਨ ਭਾਜੀ ਦੀ ਜਿਹੜੀ ਇਹ ਗੱਲ ਹਿੱਸੇ ਆਈ ਤੇ ਉਹ ਜਿਹੜਾ ਸੀ ਇੱਧਰ ਸਾਰਾ ਸੈੱਟ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜੱਦੀ ਪੁਸ਼ਤੀ ਘਰ ਗੁਰੂ ਖਾਲਸਾ ਨਿਵਾਸ ਉਹਨਾਂ ਦੇ ਆਪਣੇ ਪਰਿਵਾਰ ਦਾ ਜਿਹੜਾ ਘਰ ਹੈਗਾ ਉਹ ਰੱਖਿਆ ਹੋਇਆ ਜਿਹੜਾ ਉਹਨਾਂ ਦਾ ਤੇ ਉਹ ਅਜੇ ਵੀ ਇੰਟੈਕਟ ਹੈਗਾ ਉਹ ਜਿਹੜਾ ਟਰੱਸਟ ਬਣਿਆ ਉਹ ਟਰੱਸਟ ਦੇ ਕੋਲੇ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਐਮ ਐਸ ਸੀ ਕਰਨ ਤੋਂ ਬਾਅਦ ਤੇ ਉਹਨਾਂ ਨੂੰ ਇੱਕ ਜਿਹੜਾ ਸੀਗਾ ਇੱਕ ਐਨਾਲਿਸਿਸ ਦੇ ਮਾਹਰ ਦੇ ਤੌਰ ਤੇ ਜਿਹੜਾ ਜਿਹੜਾ ਸੀਗਾ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਉਹਨਾਂ ਨੇ ਪ੍ਰਾਪਤ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਨਹਿਰੀ ਮਹਿਕਮੇ ਚ ਤੇ ਨਹਿਰੀ ਮਹਿਕਮੇ ਦੇ ਵਿੱਚ ਕਿਉਂਕਿ ਉਦੋਂ ਹੀ ਜਿਹੜਾ ਸੀਗਾ ਇਹ ਭਾਖੜਾ ਜਿਹੜਾ ਪ੍ਰੋਜੈਕਟ ਸੀ ਭਾਖੜਾ ਡੈਮ ਵਾਲਾ ਇਹ ਸ਼ੁਰੂ ਹੋਇਆ ਤੇ ਉਹਨਾਂ ਦੀ ਡਿਊਟੀ ਵੀ ਉੱਥੇ ਜਿਹੜੀ ਉਹ ਲੱਗੀ ਤੇ ਕਿਉਂਕਿ ਜਿਹੜਾ BBMB ਹੈ ਤਾਂ ਬਹੁਤ ਬਾਅਦ ਚ ਬਣਦਾ ਜਦੋਂ 1966 ਚ ਤੱਕ ਪੰਜਾਬ ਦੀ ਦੁਬਾਰਾ ਜਿਹੜੀ ਆ ਉਹ ਟਾਈਫਿਕੇਸ਼ਨ ਹੁੰਦੀ ਹੈ ਤੇ ਅਦਰਵਾਈਜ਼ ਤਾਂ ਇਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਪੰਜਾਬ ਦੇ ਇਹ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਤੇ ਬਿਜਲੀ ਮਹਿਕਮੇ ਕੋਲੇ ਸੀਗਾ ਪਹਿਲਾਂ ਤੇ ਉਹਨਾਂ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਪਲਾਈ ਸੀਗੇ ਤੇ ਉੱਥੇ ਉਹ ਨਾਟਕਕਾਰ ਕਿਵੇਂ ਬਣਦੇ ਇਹਦੇ ਚ ਬੜੀ ਇੱਕ ਕਮਾਲ ਦੀ ਘਟਨਾ ਹੈਗੀ ਕਿਉਂਕਿ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ ਪਰ ਜਿਹੜੀ ਵੱਡੀ ਘਟਨਾ ਇਹ ਹੈ ਕਿ ਜਦੋਂ 1958 ਦੇ ਵਿੱਚ ਉਦਘਾਟਨ ਹੋਣਾ ਸੀਗਾ ਡੈਮ ਦਾ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਉਣਾ ਸੀ ਤੇ ਉਸ ਵੇਲੇ ਜਿਹੜੇ USSR ਸੀਗਾ ਉਦੋਂ USSR ਦੇ ਜੋ ਰਾਸ਼ਟਰਪਤੀ ਸੀ ਪ੍ਰੈਜੀਡੈਂਟ ਸੀਗੇ ਮਿਸਟਰ ਖੁਸ਼ਚੋਵ ਉਹਨਾਂ ਨੇ ਆਉਣਾ ਸੀ ਤੇ ਉਦੋਂ ਇੱਕ ਫਿਰ ਉੱਥੇ ਵੱਡਾ ਕਲਚਰ ਇਵੈਂਟ ਜਿਹੜਾ ਉੱਥੇ ਰੱਖਿਆ ਗਿਆ ਉਹਨਾਂ ਦੀ ਆਓ ਭਗਤ ਵਾਸਤੇ ਹੁਣ ਮਸਲਾ ਇਹ ਸੀ ਕਿਉਂਕਿ ਉਸ ਕਲਚਰ ਇਵੈਂਟ ਦੇ ਵਿੱਚ ਉਸ ਵੇਲੇ ਜਿਹੜੇ ਨਾਮੀ ਕਲਾਕਾਰ ਸੀਗੇ ਆਪਣੇ ਦੇਸ਼ ਦੇ ਤੇ ਜਿਹਦੇ ਚ ਕਲਾਸੀਕਲ ਦੇ ਵੀ ਸੀ ਫੋਕ ਦੇ ਵੀ ਸੀ ਸਾਰੇ ਤਰ੍ਹਾਂ ਦੇ ਜਿਹਦੇ ਚ ਗੋਪੀ ਕ੍ਰਿਸ਼ਨ ਜੀ ਮਹਾਰਾਜ ਤੇ ਫਿਰ ਜਾਮਨੀ ਕ੍ਰਿਸ਼ਨਾ ਮੂਰਤੀ ਪੰਡਿਤ ਬਿਰਜੂ ਮਹਾਰਾਜ ਜਿਹੜੇ ਵੱਡੇ ਨਾਂ ਸੀ ਤੇ ਪੰਜਾਬ ਦੇ ਵਿੱਚੋਂ ਫੋਕ ਦੇ ਵਿੱਚੋਂ ਲਾਲ ਚੰਦ ਜਮਲਾ ਜੱਟ ਬੀਬੀ ਸੁਰਿੰਦਰ ਕੌਰ ਇਹਨਾਂ ਨੇ ਉੱਥੇ ਜਿਹੜਾ ਸੀ ਉਹ ਪਰਫਾਰਮ ਕਰਨਾ ਸੀ ਤੇ ਗੁਰਸ਼ਰਨ ਸਿੰਘ ਹੋਰਾਂ ਨੇ ਕਿਹਾ ਕਿਉਂਕਿ ਇਹਨਾਂ ਨੂੰ ਇੰਚਾਰਜ ਬਣਾਇਆ ਗਿਆ ਉਸ ਕਲਚਰ ਇਵੈਂਟ ਦੇ ਤੇ ਇਹ ਉਦਾਂ ਦੀ ਐਕਟੀਵਿਟੀ ਸ਼ੁਰੂ ਤੋਂ ਥੋੜਾ ਜਿਹਾ ਰੱਖਦੇ ਸੀਗੇ ਮਸਲ ਇਹਨਾਂ ਨੇ ਰਿਕੁਐਸਟ ਕੀਤੀ ਸਰਕਾਰ ਨੂੰ ਤੇ ਇਹ ਭਾਖੜਾ ਡੈਮ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੂੰ ਕਿ ਜਿਹੜਾ ਇਹ ਇਵੈਂਟ ਤਾਂ ਹੋਣਾ ਵੀ ਵਰਕਰ ਵੀ ਚਾਹੁੰਦੇ ਆ ਵੀ ਠੀਕ ਹੈ ਉੱਥੇ ਉਸ ਮੌਕੇ ਤੇ ਵਰਕਰ ਨਹੀਂ ਸ਼ਾਮਲ ਹੋ ਸਕਦੇ ਵੱਡੀਆਂ ਹਸਤੀਆਂ ਤੇ ਪਰ ਉਹਨੂੰ ਪਹਿਲਾਂ ਉਹਨਾਂ ਨੂੰ ਇੱਕ ਇਹਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇ ਤੇ ਉਹ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਦਿਖਾਉਣ ਦਾ ਤੇ ਉਹਨਾਂ ਦੀ ਜਿਹੜੀ ਸੀ ਇਹ ਰਿਕੁਐਸਟ ਬੇਨਤੀ ਉਹ ਰੱਦ ਕਰ ਦਿੱਤੀ ਗਈ ਤੇ ਉਹਨੂੰ ਕਹਿ ਕੇ ਨਹੀਂ ਇਹਦੇ ਨਾਲ ਟਾਈਮ ਵੀ ਵੇਸਟ ਹੋਊਗਾ ਤੇ ਇਹਦੇ ਨਾਲ ਇਹ ਬੜਾ ਮੁਸ਼ਕਲ ਹੈ ਕਿ ਪਹਿਲਾਂ ਸਾਰੇ ਇੱਕ ਰਿਹਰਸਲ ਕਰਨ ਫਿਰ ਪਰਫਾਰਮ ਕਰਨ ਏਦਾਂ ਦੀ ਜਿਹੜੀ ਉਹ ਗੱਲਬਾਤ ਹੈ ਹਾਲਾਂਕਿ ਰਿਹਰਸਲ ਤਾਂ ਕਰਨੀ ਸੀ ਫਿਰ ਵੀ ਤੇ ਫਿਰ ਉਹਨਾਂ ਨੇ ਉੱਥੋਂ ਜਿਹੜਾ ਖੁੰਦ ਖਾ ਕੇ ਅਸਲ ਜਿਹੜੇ ਇੱਕ ਟਰਨਿੰਗ ਪੁਆਇੰਟ ਹੈ ਉਹਨਾਂ ਦੇ ਇੱਕ ਨਾਟਕਕਾਰ ਬਣਨ ਦਾ ਤੇ ਜਾਂ ਇੱਕ ਆਵਾਮ ਦੇ ਲੀਡਰ ਆਗੂ ਬਣਨ ਦਾ ਉਹ ਉਹੀ ਹੈ ਤੇ ਕਿਉਂਕਿ ਉਹਨਾਂ ਦੇ ਅੰਦਰ ਤਾਂ ਉਹ ਸਾਰੀ ਗੱਲ ਪਈ ਸੀ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ ਮਾਨਵਤਾ ਦੇ ਹਿੱਤ ਦੇ ਵਿੱਚ ਤੇ ਉਹ ਜਿਹੜੀ ਸੀ ਉਹ ਸਾਰੀ ਇਹਦੇ ਦੌਰਾਨ ਉਹ ਧੁਖਦੀ ਰਹੀ ਗੱਲ ਤੇ ਜਦੋਂ ਗੱਲ ਧੁਖਦੀ ਰਹੀ ਤੇ ਉਹਨਾਂ ਨੇ ਫਿਰ ਅਲੱਗ ਇਵੈਂਟ ਜਿਹੜਾ ਸੀਗੇ ਆਰਗੇਨਾਈਜ਼ ਕੀਤਾ ਹੋਰ ਦਿਨ ਜਦੋਂ ਸਾਰਾ ਕੁਛ ਹੋ ਗਿਆ ਤੇ ਉਹ ਸਾਰਾ ਕੁਛ ਉਹ ਕਰਕੇ ਜਿਹੜਾ ਸੀ ਉਹ ਰਹੇ ਤੇ ਇਹ ਹੋਇਆ ਕੀ ਕਿ ਜਦੋਂ ਉਹ ਉੱਥੇ ਜਿਹੜਾ ਉਹਨਾਂ ਦਾ ਮਹਿਕਮਾ ਸੀ ਅਸਲ ਦੇ ਵਿੱਚ ਗੁਰਸ਼ਰਨ ਭਾਜੀ ਦਾ ਕਿਉਂਕਿ ਉਹਨਾਂ ਨੇ ਇਹ ਗੱਲਾਂ ਆਪ ਕੀਤੀਆਂ ਮੇਰੇ ਨਾਲ ਤੇ ਉਹ ਜਿਹੜੇ ਸੀ ਉੱਥੇ ਇੱਕ ਤਰੀਕੇ ਦਾ ਉਹਨਾਂ ਕੋਲੇ ਸੈਂਪਲ ਆਉਂਦੇ ਸੀਗੇ ਸੀਮੈਂਟ ਦਾ ਕਿਉਂਕਿ ਉਹ ਅਨੈਲਿਸਿਸ ਕਰਦੇ ਸੀ ਕਿ ਇਹਦੀ ਮਜ਼ਬੂਤੀ ਕਿੰਨੀ ਕੁ ਹੈ ਕਿਉਂਕਿ ਉਹ ਕੈਮਿਸਟਰੀ ਦੇ ਬੰਦੇ ਸੀ ਤੇ ਉਹਨਾਂ ਦੀ ਨੌਕਰੀ ਜਿਹੜੀ ਜੋਬ ਵੀ ਇਹੀ ਸੀ ਉੱਥੇ ਤੇ ਇੱਕ ਐਕਸਪਰਟ ਦੇ ਤੌਰ ਤੇ ਉਹਨਾਂ ਕੋਲੇ ਬਲੌਕ ਬਣ ਕੇ ਆਉਂਦੇ ਸੀਗੇ ਇੱਕ ਤਰ੍ਹਾਂ ਦੇ ਸੀਮੈਂਟ ਦੇ ਉਹਦੀ

0: ਪਰਖ ਵਾਸਤੇ ਲੈਬੋਰਟਰੀ ਦੇ ਵਿੱਚ, ਤੇ ਉਹ ਫਿਰ ਉਹਦੀ ਟੈਸਟ ਕਰਕੇ ਕਿ ਉਹਦੀ ਕਿਉਂਕਿ ਡੈਮ ਬਣ ਰਿਹਾ ਸੀਗਾ, ਡੈਮ ਚੋਂ ਸਾਰਾ ਸੀਮੈਂਟ ਯੂਜ਼ ਹੋਣਾ ਸੀ ਤੇ ਉਹਦੀ ਤਾਕਤ ਉਹਦੀ ਸਟਰੈਂਥ ਦੇਖਣ ਵਾਸਤੇ ਉਹ ਜਦੋਂ ਬਲੌਕ ਬਣ ਕੇ ਆਉਂਦੇ ਸੀ ਉਹ ਫਿਰ ਉਹਦਾ ਟੈਸਟ ਕਰਕੇ ਅੱਗੇ ਰਿਪੋਰਟ ਭੇਜ ਦਿੰਦੇ ਤੇ ਉਹ ਉੱਥੇ ਸੁੱਟ ਦਿੰਦੇ। ਤੇ ਕਿਉਂਕਿ ਉਹ ਡੇਲੀ ਇਹ ਕੰਮ ਹੁੰਦਾ ਸੀ, ਜਦੋਂ ਨਵਾਂ ਲੋਟ ਖੁੱਲਦਾ ਸੀ ਸੀਮੈਂਟ ਦਾ ਬੈਚ ਖੁੱਲਦਾ ਸੀ ਸਾਰੇ ਦਾ ਟੈਸਟ ਪਹਿਲਾਂ ਜ਼ਰੂਰੀ ਹੁੰਦਾ ਸੀ, ਤੇ ਉਹਨਾਂ ਕੋਲੇ ਹੁਣ ਬਹੁਤ ਸਾਰੇ ਬਲੌਕ ਵੱਡੇ ਵੱਡੇ ਜਿਹੜੇ ਮਤਲਬ ਕਿ ਇੱਟ ਦੇ ਸਾਈਜ਼ ਤੋਂ ਵੱਡੇ ਸੀ, ਤੇ ਉਹ ਜਦੋਂ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਕਿ ਇੱਥੇ ਆਪਾਂ ਇਹਦੀ ਸਟੇਜ ਬਣਾ ਲਈ ਜਾਵੇ। ਉਹ ਸਟੇਜ ਅਜੇ ਵੀ ਗੌਤਮ ਜੀ ਪ੍ਰੋਟੈਕਟ ਉੱਥੇ ਹੈਗੀ ਹੈ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਏਰੀਆ ਨਾ ਜਿਹਦੇ ਚ ਸਤਲੁਜ ਸਦਨ ਭਾਖੜਾ ਸਦਨ ਬਣੇ ਹੋਏ ਆ, ਉੱਥੇ ਥੋੜਾ ਥੀਏਟਰ ਅਜੇ ਵੀ ਹੈਗਾ। ਤੇ ਉਹ ਫਿਰ ਉਹਨਾਂ ਨੇ ਜਿਹੜਾ ਸੀਗਾ ਉਹ ਇੱਕ ਤਰੀਕੇ ਦਾ ਉਹਨੂੰ ਥੜਾ ਹੀ ਉਹਦਾ ਨਾਂ ਦਿੱਤਾ, ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਰੰਗ ਮੰਚ ਨੂੰ ਵੀ ਥੜਾ ਥੀਏਟਰ ਹੀ ਕਿਹਾ, ਥੜਾ ਰੰਗ ਮੰਚ ਕਿਹਾ। ਤੇ ਉੱਥੋਂ ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਆ, ਉੱਥੋਂ ਹੀ ਉਹਨਾਂ ਨੇ ਉੱਥੋਂ ਵਰਕਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਨਾਟਕ ਤਿਆਰ ਕੀਤਾ। ਤੇ ਫਿਰ ਇਹਦੇ ਦੌਰਾਨ ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਦਾ ਆਪਣਾ ਜੱਦੀ ਪੁਸ਼ਤੀ ਸੀ ਉੱਥੇ ਉਹਨਾਂ ਨੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਂ ਦੀ ਸੰਸਥਾ ਬਣਾਈ, ਜਿਹੜੀ ਬਾਅਦ ਦੇ ਵਿੱਚ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਨਾਂ ਤੇ ਫਿਰ ਪਾਪੂਲਰ ਹੋਈ ਜ਼ਿਆਦਾ। ਤੇ ਇਨ ਬਿਟਵੀਨ ਕਿਉਂਕਿ ਉਹਨਾਂ ਨੇ ਜਿਹੜੀ ਸੀ ਉਹ ਨੌਕਰੀ ਤਾਂ ਛੇਤੀ ਉਹਨਾਂ ਦੇ ਉੱਥੇ ਕੋਈ ਗੱਲ ਤੁਕ ਬਣੀ ਨੀ ਤੇ ਉਹ ਨੌਕਰੀ ਛੱਡਤੀ। ਇੱਕ ਕਾਰਨ ਉਹਦਾ ਇਹ ਵੀ ਸੀ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ, ਉਦੋਂ ਪਹਿਲਾਂ ਕਿਉਂਕਿ ਉਹ ਇੱਦਾਂ ਦੀਆਂ ਲੈਫਟ ਐਕਟੀਵਿਟੀ ਦੇ ਵਿੱਚ ਆ ਚੁੱਕੇ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸਾਰਾ ਕੁਛ, ਉਹ ਵੀ ਇੱਕ ਜਿਹੜਾ ਕਾਰਨ ਬਣਿਆ। ਤੇ ਉਸ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਨੇ ਨੌਕਰੀ ਫਿਰ ਕੀਤੀ ਨੀ, ਤੇ ਉਹ ਨਾਟਕ ਨੂੰ ਸਮਰਪਿਤ ਹੋ ਗਏ। ਹੁਣ ਮਸਲਾ ਇਹ ਸੀ ਇਕੱਲਾ ਉਹ ਨਾਟਕ ਤੱਕ ਨਹੀਂ ਸੀ ਉਹਨਾਂ ਦਾ ਮਸਲਾ, ਉਹਨਾਂ ਦਾ ਮਸਲਾ ਨਾਟਕ ਤੋਂ ਵੀ ਵੱਧ ਆਮ ਲੋਕਾਂ ਨਾਲ ਉਹਨਾਂ ਦਾ ਇੱਕ ਸਰੋਕਾਰ ਜ਼ਿਆਦਾ ਸੀ, ਕਿਉਂਕਿ ਨਾਲ ਨਾਲ ਜਿੱਦਾਂ ਤੁਸੀਂ ਪੱਤਰਕਾਰ ਸਾਰੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ, ਉਹਨਾਂ ਨੇ ਨਾਟਕ ਵੀ ਖੁਦ ਲਿਖੇ, ਨਾਟਕ ਤਿਆਰ ਵੀ ਖੁਦ ਕਰਵਾਏ, ਖੇਡੇ ਵੀ ਖੁਦ, ਤੇ ਨਾਲ ਉਹਨਾਂ ਨੇ ਇੱਕ ਪਬਲੀਕੇਸ਼ਨ ਸ਼ੁਰੂ ਕੀਤੀ ਬਲਰਾਜ ਸਾਹਨੀ ਦੇ ਨਾਂ ਤੇ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਹਾਂ। ਤੇ ਨਾਲ ਹੀ ਉਹਨਾਂ ਨੇ ਜਿਹੜਾ ਸੀ ਉਹ ਅੰਮ੍ਰਿਤਸਰ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਕਲਾ ਕੇਂਦਰ ਦੇ ਨਾਂ ਤੇ ਉਹਨਾਂ ਨੇ ਇਹ ਨਾਟਕ ਮੰਡਲੀ ਸ਼ੁਰੂ ਕੀਤੀ, ਤੇ ਨਾਲ ਉਹਨਾਂ ਨੇ ਇੱਕ ਪੇਪਰ ਸ਼ੁਰੂ ਕੀਤਾ ਮੰਥਲੀ ਜਿਹਦਾ ਨਾਂ ਸੀ ਸਮਤਾ। ਤੇ ਜਿਹੜੇ ਆਰਟੀਕਲ ਜਾਂ ਹੋਰ ਉਸ ਵੇਲੇ ਕਵਿਤਾਵਾਂ ਜਿਹੜੇ ਰੈਡੀਕਲ ਵਿਚਾਰਧਾਰਾ ਦੇ ਹੋਰ, ਉਹ ਸਭ ਤੋਂ ਵੱਧ ਸਮਤਾ ਛਾਪਦਾ ਸੀ, ਕਹਾਣੀਆਂ ਕਵਿਤਾਵਾਂ ਸਮਤਾ ਚ ਛਪੀਆਂ, ਜਿਹੜੀਆਂ ਦੂਜੇ ਕੰਟੈਂਪਰੇਰੀ ਲਿਟਰੇਰੀ ਮੈਗਜ਼ੀਨ ਦੇ ਵਿੱਚ ਨਹੀਂ ਛਪਦੀਆਂ ਸੀ, ਹਾਲਾਂਕਿ ਉਹ ਵੀ ਲਿਟਰੇਰੀ ਮੈਗਜ਼ੀਨ ਸੀਗਾ। ਤੇ ਕਿਤਾਬਾਂ ਦੇ ਵਿੱਚ ਜਿਹੜੀ ਉਹਨਾਂ ਨੇ ਬਲਰਾਜ ਸਾਹਨੀ ਪ੍ਰਕਾਸ਼ਨ ਬਣਾਈ, ਸੰਤ ਰਾਮ ਅਦਾਸ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਛਾਪਿਆ, ਪਾਸ਼ ਨੂੰ ਉਹਨਾਂ ਨੇ ਛਾਪਿਆ, ਪਾਸ਼ ਜਿਹੜੀਆਂ ਪਹਿਲੀਆਂ ਕਿਤਾਬਾਂ ਨੇ ਉੜਦੇ ਬਾਜ਼ਾਂ ਮਗਰ ਲੋਹਾ ਕੁੱਟ ਤੇ ਲੋਹ ਕਥਾ ਸੋਰੀ ਲੋਹਾ ਕੁੱਟ ਨੇ, ਤੇ ਇਹ ਜਿਹੜੀਆਂ ਕਿਤਾਬਾਂ ਨੇ ਇਹ ਵੀ ਗੁਰਸ਼ਰਨ ਭਾਜੀ ਨੇ ਛਾਪੀਆਂ, ਕਿਉਂਕਿ ਨਾਲ ਨਾਲ ਉਹ ਇੰਨੇ ਕੰਮ ਕਰਦੇ ਸੀ ਸਮਝ ਨੀ ਸਕਦੀ ਕੋਈ ਸੌਂਦੇ ਕਿਹੜੇ ਵੇਲੇ ਆਰਾਮ ਕਿਹੜੇ ਵੇਲੇ ਕਰਦੇ, ਨਾਲ ਨਾਲ ਨਾਟਕ ਤਿਆਰ ਕਰਦੇ ਸੀ। ਫਿਰ ਉਹ ਹੌਲੀ ਹੌਲੀ ਜਿਹੜੀ ਹੈ ਉਹਨਾਂ ਦੀ ਜਿਹੜੀ ਸੀ ਨਾਟਕ ਵਾਲਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਹੋ ਗਿਆ, ਕਿਉਂਕਿ ਚਲੋ ਅੰਮ੍ਰਿਤਸਰ ਦੇ ਇਲਾਕੇ ਚ ਉੱਧਰ ਤਾਂ ਜਾਣਾ ਹੀ ਜਾਣਾ ਸੀ, ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਫਿਰ ਫੈਲ ਗਿਆ, ਤੇ ਫਿਰ ਉੱਥੋਂ ਹੀ ਉਹਨਾਂ ਦਾ ਨਾਂ ਗੁਰਸ਼ਰਨ ਭਾਜੀ। ਤੇ ਉਹਨਾਂ ਨੇ ਹਰ ਤਰ੍ਹਾਂ ਦਾ ਨਾਟਕ ਕੀਤਾ, ਕਿਉਂਕਿ ਪੰਜਾਬੀ ਨੁੱਕੜ ਨਾਟਕ ਦਾ ਤਾਂ ਕਹਿੰਦੀ ਹੋਏ ਕਿ ਉਹ ਸ਼ੁਰੂ ਹੀ ਉਹਨਾਂ ਨੇ ਕੀਤਾ ਸਟੇਟ ਪਲੇ, ਤਾਂ ਪਹਿਲਾਂ ਇਸ ਰੂਪ ਚ ਸਟਰੀਟ ਪਲੇ ਇੱਥੇ ਉਹ ਹੈ ਨੀ ਸੀ, ਠੀਕ ਹੈ ਫੋਕ ਥੀਏਟਰ ਇੱਥੇ ਹੈਗਾ ਸੀ ਜਿਵੇਂ ਭੰਡ ਨਕਲੀ ਵਗੈਰਾ, ਪਰ ਉਹ ਇੱਦਾਂ ਦਾ ਨਹੀਂ ਸੀ ਜਿਹੜਾ ਕਿਸੇ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੋਵੇ। ਤੇ ਉਹ ਉਹਨਾਂ ਨੇ ਜਿਹੜਾ ਸੀ ਉਹਦੀ ਸ਼ੁਰੂਆਤ ਗੁਰਸ਼ਰਨ ਸਿੰਘ ਨੇ ਕੀਤੀ, ਫਿਰ ਉਸ ਤੋਂ ਲੈ ਕੇ ਤੇ ਆਮ ਸਟੇਜ ਦੇ ਜਿਹੜਾ ਥੀਏਟਰ ਤੋਂ ਲੈ ਕੇ ਲਾਈਟ ਆਊਟ ਸੌਂਗ ਤੱਕ ਤੇ ਬਹੁਤ ਹੀ ਕਮਾਲ ਦੇ ਜਿਹੜੇ ਨਾਟਕ ਵੱਡੀ ਟੈਕਨੋਲੋਜੀ ਵੱਡੇ ਸੈੱਟ ਨੂੰ ਲੈ ਕੇ, ਜਿਵੇਂ ਜਦੋਂ ਉਹਨਾਂ ਨੇ ਧਮਕ ਨਗਾਰੇ ਦੀ ਲਿਖਿਆ, ਧਮਕ ਨਗਾਰੇ ਦੀ ਨਾਟਕ ਜਿਹੜਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਡਾਇਰੈਕਟਰ ਸੀਗੇ ਬੰਸੀ ਕੌਲ, ਤੇ ਬੰਸੀ ਕੌਲ ਨੇ ਇੱਕ ਵਰਕਸ਼ਾਪ ਚ ਤਿਆਰ ਕਰਾਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਵਰਕਸ਼ਾਪ ਲਾਈ ਤੇ ਉਸ ਉਹਦੇ ਸੈੱਟ ਤਿਆਰ ਕੀਤੇ ਸਾਰਾ ਕੁਛ। ਤੇ ਕਿਉਂਕਿ ਅਕਸਰ ਕਈ ਵਾਰੀ ਗੁਰਸ਼ਰਨ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਥੜਿਆਂ ਤੇ ਜਾਂ ਗੱਡੇ ਜੋੜ ਕੇ ਨਾਟਕ ਕਰਨ ਵਾਲੇ, ਇਹਨਾਂ ਨੂੰ ਰੰਗ ਮੰਚ ਦੀ ਤਕਨੀਕ ਜਾਂ ਹੋਰ ਪਤਾ ਨੀ, ਏਦਾਂ ਵੀ ਕਹਿ ਦਿੰਦੇ ਸੀ ਕਈ ਵਿਰੋਧੀ। ਤੇ ਪਰ ਨਹੀਂ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਸੀ ਉਹਨਾਂ ਨੇ ਉਹ ਨਾਟਕ ਜਿਹੜਾ ਸੀ ਉਹ ਤਿਆਰ ਕੀਤਾ ਤੇ ਲਿਖਤ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਨਾਟਕ ਜਿਹੜੇ ਲਿਖੇ ਆ ਜਿਹੜੇ ਰਿਕਾਰਡ ਤੇ ਆ ਤੇ ਹਾਲਾਂਕਿ ਹੋਰ ਵੀ ਜਿਹੜੇ ਕਈ ਚੀਜ਼ਾਂ ਏਦਾਂ ਵਿਸਰ ਵੀ ਗਈਆਂ ਕਿਉਂਕਿ ਬਹੁਤ ਛੇਤੀ ਰਿਐਕਟ ਕਰਦੇ ਜਦੋਂ ਕਿਉਂਕਿ ਉਹਨਾਂ ਕੋਲ ਪੋਲੀਟੀਕਲ ਈਡੀਅਮ ਸੀਗਾ ਤੇ ਉਸ ਪੋਲੀਟੀਕਲ ਈਡੀਅਮ ਦੇ ਵਿੱਚ ਬਹੁਤ ਛੇਤੀ ਨਾਟਕ ਲਿਖ ਦਿੰਦੇ ਸੀ ਜਦੋਂ ਵੀ ਕੋਈ ਘਟਨਾ ਵਾਪਰਦੀ ਜਦੋਂ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਜਿਹੜਾ ਹੋਇਆ ਉਹਦੇ ਤੇ ਉਹਨਾਂ ਨੇ ਉਹਦੇ ਅਜੇ ਉਹ ਸਿਵੇ ਵੀ ਨਹੀਂ ਸੀ ਠੰਡੇ ਉਹਨਾਂ ਨੇ ਨਾਟਕ ਲਿਖਤਾ ਸੀ ਬਾਬਾ ਬੋਲਦਾ ਹੈ ਤੇ ਉਹਦੇ ਚ ਬੜਾ ਤਿੱਖਾ ਉਹਦੇ ਤੇ ਜਿਹੜਾ ਹੈ ਪ੍ਰਤੀਕਰਮ ਬੜਾ ਤਿੱਖਾ ਪੋਲੀਟੀਕਲ ਕਟਾਕਸ਼ ਕੀਤਾ ਸਿੱਧਾ ਕਾਂਗਰਸ ਤੇ ਨਾਂ ਲੈ ਕੇ ਕੀਤਾ ਤੇ ਇਹ ਬਹੁਤ ਘੱਟ ਸਾਹਿਤਕਾਰਾਂ ਦੇ ਜਾਂ ਇਹਨਾਂ ਦੇ ਹਿੱਸੇ ਹੈ ਇਹ ਗੱਲ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਅਟੈਕ ਜਾਂ ਸਿੱਧਾ ਵਿਅੰਗ ਜਿਹੜਾ ਤੁਸੀਂ ਕਰਨ ਦੀ ਗੱਲ। ਇਸੇ ਤਰ੍ਹਾਂ ਪੰਜਾਬ ਦੇ ਉੱਪਰ ਉਹਨਾਂ ਨੇ ਕਈ ਜਿਹੜੇ ਨਾਟਕ ਲਿਖੇ ਜਦੋਂ ਪਹਿਲਾਂ ਧਰਮ ਯੁੱਧ ਮੋਰਚੇ ਤੋਂ ਬਾਅਦ ਉਹਨਾਂ ਨੇ ਇੱਕ ਨਾਟਕ ਲਿਖਿਆ ਧਰਮ ਯੁੱਧ ਮੋਰਚੇ ਦੌਰਾਨ ਹੀ ਇੱਕ ਮੋਰਚਾ ਇੱਕ ਮੰਜੀ ਤੇ ਹਵਾ ਚ ਲਟਕਦੇ ਲੋਕ ਕਿ ਜਿਹੜਾ ਸੀ ਕੱਲਾ ਇਹ ਧਰਮ ਯੁੱਧ ਨਹੀਂ ਤੇ ਹੋਰ ਵੀ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ ਉਹਦੇ ਚ ਉਹ ਮਸਲਾ ਜਿਹੜਾ ਉਠਾਇਆ ਗਿਆ ਜਿਹਦਾ ਵਿਰੋਧ ਵੀ ਹੋਇਆ ਕੁਛ ਜਿਹੜੇ ਮਿਲੀਟੈਂਟ ਸੀ ਉਹਨਾਂ ਧਿਰਾਂ ਵੱਲੋਂ ਵੀ ਵਿਰੋਧ ਹੋਇਆ। ਇਸੇ ਤਰ੍ਹਾਂ ਫਿਰ ਉਹਨਾਂ ਦਾ ਦਾਸਤਾਨ ਨੇ ਪੰਜਾਬ ਤੱਕ ਦੂਰਦਰਸ਼ਨ ਤੇ ਵੀ ਜਿਹੜਾ ਚੱਲਿਆ ਤੇ ਇਸੇ ਤਰ੍ਹਾਂ ਬਾਬਾ ਬੋਲਦਾ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਨਾਟਕ ਜਿਹੜਾ ਬਾਅਦ ਦੇ ਵਿੱਚ ਕਾਫੀ ਪਾਪੂਲਰ ਹੋਇਆ ਉਹ ਵੀ ਤੇ ਉਹ ਸੀ ਚੰਡੀਗੜ੍ਹ ਪੁਆੜੇ ਦੀ ਜੜ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਗਈ ਸੀ ਉਦੋਂ ਬਾਅਦ ਇਹ ਨਾਟਕ ਉਹਨਾਂ ਨੇ ਤਿਆਰ ਕਰਕੇ ਖੇਡਿਆ ਤੇ ਇਸੇ ਤਰ੍ਹਾਂ ਇੱਕ ਨਾਟਕ ਸੀ ਉਹਨਾਂ ਦਾ ਛੋਟਾ ਜਿਹਾ ਕਰਫਿਊ ਤੇ ਉਦੋਂ ਕਰਫਿਊ ਬੜੇ ਲੱਗਦੇ ਸੀ ਤੇ ਫਿਰ ਉਹਨਾਂ ਨੇ ਕੋਈ ਵੀ ਜਿਹੜੀ ਟੌਪ ਦੀ ਜਿਹੜੀ ਰਚਨਾ ਉਹ ਛੱਡੀ ਨੀ ਜਿਹਦੇ ਤੇ ਉਹਨਾਂ ਨੇ ਨਾਟਕ ਨਾ ਬਣਾਇਆ ਜਾਵੇ। ਇੱਕ ਵਾਰੀ ਦੋ ਤਿੰਨ ਜਿਹੜੀਆਂ ਕਹਾਣੀਆਂ ਜੋੜ ਕੇ ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਨਾਟਕ ਤਿਆਰ ਕੀਤਾ ਜਿਹੜੇ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼ ਪੁਲਿਸ ਦੀਆਂ ਜ਼ਿਆਦਤੀਆਂ ਦੇ ਖਿਲਾਫ਼ ਕੋਈ ਨੀ ਸੀਗਾ ਇਕੱਲਾ ਟੈਰਰਿਜ਼ਮ ਦੇ ਖਿਲਾਫ਼ ਸੀ ਜਾਂ ਹੋਰ ਜਿਹੜਾ ਪੁਲਿਸ ਦਾ ਟੈਰਰ ਸੀ ਉਹਦੇ ਖਿਲਾਫ਼ ਵੀ ਬਹੁਤ ਲਿਖਦੇ ਸੀ ਬੋਲਦੇ ਸੀ ਜਾ ਕੇ ਸਟੇਜਾਂ ਤੇ ਉਹ ਜਿਹੜੀ ਸੀ ਉਹ ਨਾਟਕ ਅਜੀਤ ਕੌਰ ਦੀ ਕਹਾਣੀ ਹੈ ਕੁੱਤੇ ਤੇ ਉਹਨੂੰ ਬੇਸ ਬਣਾ ਕੇ ਜਿਹੜਾ ਸੀ ਉਹ ਲਿਖਿਆ ਤੇ ਹੋਰ ਵੀ ਜਿੰਨੇ ਵੀ ਕੋਈ ਸਮੇਂ ਸਮੇਂ ਜਿਹੜਾ ਏਦਾਂ ਦਾ ਫਿਕਸ਼ਨ ਆਉਂਦਾ ਰਿਹਾ ਲਿਟਰੇਚਰ ਆਉਂਦਾ ਭਾਵੇਂ ਕਹਾਣੀਆਂ ਸੀ ਭਾਵੇਂ ਨਾਵਲ ਸੀ ਉਹਨਾਂ ਨੇ ਉਹਦੀ ਅਡੈਪਟੇਸ਼ਨ ਕਰਕੇ ਤੇ ਉਹਨਾਂ ਦੇ ਉੱਤੇ ਨਾਟਕ ਤਿਆਰ ਕੀਤੇ। ਇਹੀ ਕਾਰਨ ਹੈ ਕਿ 200 ਤੋਂ ਵੱਧ ਜਿਹੜੇ ਹੈਗੇ ਉਹਨਾਂ ਦੇ ਟਾਈਟਲ ਹੈਗੇ ਆ ਤੇ ਸ਼ੁਰੂਆਤ ਉਹਨਾਂ ਨੇ ਕੁਛ ਉਹਨਾਂ ਨੇ ਏਦਾਂ ਦੇ ਇਤਿਹਾਸਕ ਨਾਟਕ ਲਿਖੇ ਜਿਨ੍ਹਾਂ ਦਾ ਜੋ ਅਜੇ ਤੱਕ ਵੀ ਖੇਡੇ ਜਾਂਦੇ ਆ ਇਕੱਲੇ ਇੱਥੇ ਇੰਡੀਆ ਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੇਡਦੇ ਆ ਉਹਨਾਂ ਦੇ ਵਿੱਚ ਉਹ ਨਾਟਕ ਬੜੇ ਪਾਪੂਲਰ ਹੈ ਈਡੀਅਮ ਦੇ ਪੱਖੋਂ ਵੀ ਹਿਸਟਰੀ ਦੇ ਪੱਖੋਂ ਵੀ ਤੇ ਹਿਸਟਰੀ ਦੇ ਸਹੀ ਪਰਸਪੈਕਟਿਵ ਦੇ ਪੱਖੋਂ ਵੀ ਜਿਵੇਂ ਇਹ ਲਹੂ ਕਿਸਦਾ ਹੈ ਜਿਹੜੀ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਜਿਹੜੀ ਸਾਖੀ ਆ ਉਹਨੂੰ ਮੁੱਖ ਰੱਖ ਕੇ ਲਿਖਿਆ ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖ ਕੇ ਉਹਨਾਂ ਨੇ ਲਿਖਿਆ ਕਿ ਵਕੂੜੇ ਟੁੱਟੇ ਪਾਲ ਤੇ ਇਸੇ ਤਰ੍ਹਾਂ ਮਸੰਦਪੁਰਾ ਸਾਹਿਬ ਜਦੋਂ ਇੱਥੇ ਚੱਲੀ ਸੀ ਮਸੰਦਾਂ ਦਾ ਫਿਰ ਜਿਹੜਾ ਬਾਅਦ ਚ ਜਿਹੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੇ ਵੀ ਮਸੰਦਾਂ ਦਾ ਬਹੁਤ ਤਿੱਖਾ ਵਿਰੋਧ ਕੀਤਾ ਉਹਨਾਂ ਨੂੰ ਸਜਾਵਾਂ ਵੀ ਦਿੱਤੀਆਂ ਉਸ ਘਟਨਾ ਨੂੰ ਲੈ ਕੇ ਵੀ ਜਿਹੜਾ ਹੈ ਉਹਨਾਂ ਨੇ ਫਿਰ ਉਹ ਮਸੰਦਾਂ ਦੇ ਉੱਪਰ ਵੀ ਇੱਕ ਜਿਹੜਾ ਉਹ ਨਾਟਕ ਲਿਖਿਆ ਪਰਖ ਉਹਦਾ ਨਾਮ ਸੀਗਾ ਤੇ ਸੋ ਇਸ ਤਰੀਕੇ ਦੀ ਦਾ ਉਹਨਾਂ ਨੇ ਫਿਰ ਚਾਂਦਨੀ ਚੌਕ ਤੋਂ ਸਰਹੰਦ ਤੱਕ ਤੇ ਜਿਹੜੇ ਇਤਿਹਾਸਕ ਜਿਹੜੇ ਹੁਣ ਤੱਕ ਵੀ ਖੇਡੇ ਜਾਂਦੇ ਆ ਉਹਨਾਂ ਨੇ ਕੋਈ ਪੱਖ ਜਿਹੜਾ ਸੀ ਉਹ ਛੱਡਿਆ ਨੀ ਜਿਸ ਕਰਨ ਤੇ ਉਹਨਾਂ ਨੇ ਕੋਈ ਨਾਟਕ ਤਿਆਰ ਨਾ ਕੀਤਾ ਹੋਵੇ ਤੇ ਖੇਡਿਆ ਨਾ ਹੋਵੇ। ਦੂਜੀ ਇੱਕ ਗੌਤਮ ਜੀ ਜਿਹੜੀ ਮਹੱਤਵਪੂਰਨ ਗੱਲ ਉਹ ਹੈ ਕਿ ਉਹਨਾਂ ਨੇ ਇਕੱਲੇ ਨਾਟਕ ਖੇਡੇ ਨੀ ਤੇ ਉਹ ਨਾਟਕ ਜੀਵੇ ਵੀ ਤੇ ਸਮਾਜਿਕ ਤੇ ਸਿਆਸੀ ਜੀਵਨ ਦੇ ਵਿੱਚ ਸਿੱਧਾ ਜਾ ਕੇ ਦਖਲ ਦਿੱਤਾ। ਦੋ ਤਿੰਨ ਮਾਮਲਿਆਂ ਦੇ ਵਿੱਚੋਂ ਬੜੇ ਜਿਹੜੇ ਸੀਗੇ ਉਹ ਜਿਸ ਤੇ ਉਹ ਬੜੇ ਸਟ੍ਰਿਕ ਸੀਗੇ ਮਤਲਬ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਜ਼ਬਾਤੀ ਵੀ ਸੀ ਤੇ ਉਹਦੇ ਤੇ ਉਹ ਬਿਲਕੁਲ ਇਹ ਸੀ ਕਿ ਇਸ ਗੱਲ ਤੇ ਖੜੇ ਸੀ। ਇੱਕ ਤਾਂ ਇਹ ਸੀ ਕਿ ਜਿਹੜਾ ਸਮਾਜਿਕ ਵਿਤਕਰਾ ਪਿੰਡਾਂ ਦੇ ਵਿੱਚ ਇੰਨਾ ਕਿਉਂ ਹੈ ਉਹ ਜ਼ਿਆਦਾ ਸੰਬੋਧਨ ਕਰਦੇ ਸੀ ਜਿਹੜੇ ਵਿਹੜਿਆਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਤੇ ਸਮਾਜਿਕ ਤੌਰ ਤੇ ਵੀ ਜਦੋਂ ਉਹ ਕਿਤੇ ਕੁਛ ਲਿਖਦੇ ਸੀ ਕੋਈ ਆਰਟੀਕਲ ਜਾਂ ਉਹ ਆਪਣੇ ਨਾਟਕਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਸਪੀਚ ਭਾਸ਼ਣ ਜ਼ਰੂਰ ਦਿੰਦੇ ਸੀ ਉਹਦੇ ਚ ਫਿਰ ਬੋਲਦੇ ਸੀ ਵੀ ਥੋੜਾ ਇੰਨਾ ਮਾੜਾ ਹਾਲ ਕਿਉਂ ਹੈ। ਬਾਕੀਆਂ ਦੇ ਮੁਕਾਬਲੇ, ਜਾਂ ਪਿੰਡਾਂ ਦੇ ਲੋਕਾਂ ਦਾ ਇੰਨਾ ਮਾੜਾ ਹਾਲ ਕਿਉਂ, ਕਿਸਾਨੀ ਦਾ ਇੰਨਾ ਮਾੜਾ ਹਾਲ ਕਿਉਂ, ਇਸ ਗੱਲ ਤੇ ਉਹ ਜਿਹੜੇ ਬੁਨਿਆਦੀ ਹੱਕਾਂ ਬਾਰੇ ਜਿਹੜੀ ਸੀ ਉਹ ਗੱਲ ਅਕਸਰ ਕਰਦੇ, ਭਾਵੇਂ ਨੁੱਕੜ ਨਾਟਕ ਹੁੰਦੇ ਸੀ, ਤੇ ਇਸ ਕਰਕੇ ਵੀ ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਸੀ। ਨਾਟਕ ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਛੱਡਦੇ ਛੱਡਦੇ ਸੀ, ਜਿਹੜਾ ਉਹਨਾਂ ਦਾ ਭਾਸ਼ਣ ਹੁੰਦਾ ਸੀ, ਲੈਕਚਰ ਹੁੰਦਾ ਸੀ, ਉਸ ਤੋਂ ਵੱਧ ਇੰਪੋਰਟੈਂਟ ਹੁੰਦਾ ਸੀ। ਫਿਰ ਉਹ ਹਰ ਵਰਗ ਦੇ ਵਿੱਚ, ਭਾਵੇਂ ਸਟੂਡੈਂਟ ਹੋਣ, ਭਾਵੇਂ ਪਿੰਡਾਂ ਦੇ ਲੋਕ ਹੋਣ, ਭਾਵੇਂ ਸ਼ਹਿਰਾਂ ਦੇ ਕੋਈ ਮਜ਼ਦੂਰ ਹੋਣ, ਪੱਲੇਦਾਰ ਹੋਣ ਤੇ ਛੋਟੇ ਦੁਕਾਨਦਾਰ ਹੋਣ, ਸਾਰਿਆਂ 'ਚ ਜਿਹੜੇ ਸੀ ਬਹੁਤ ਹਰਮਨ ਪਿਆਰੇ ਸੀ। ਇਹ ਉਹਨਾਂ ਦਾ ਇਹ ਪੱਖ ਹੈ। ਪਰ ਕਲਾ ਦੇ ਪਿੱਛੋਂ ਜੇ ਦੂਜੇ ਪਾਸੇ ਉਹਨਾਂ ਨੂੰ ਦੇਖਿਆ ਜਾਵੇ, ਉਹਨਾਂ ਨੇ ਫਿਲਮਾਂ 'ਚ ਵੀ ਕੰਮ ਕੀਤਾ, ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ। 1973 ਦੇ ਵਿੱਚ ਇੱਕ ਫਿਲਮ ਬਣੀ ਸੀ ਮਨਜੀਤੇ ਜਗਜੀਤ, ਤੇ ਮਨਜੀਤੇ ਜਗਜੀਤ ਬੜੀ ਆਪਣੇ ਵੇਲੇ ਦੀ ਮਸ਼ਹੂਰ ਫਿਲਮ ਸੀ, ਸੁਨੀਲ ਦੱਤ ਉਹਦੇ ਨਾਇਕ ਸੀ ਉਹ, ਤੇ ਉਦੋਂ ਉਹਨਾਂ ਨੇ ਉਹਦੇ 'ਚ ਪਾਰਟ ਕੀਤਾ, ਜਿਹੜੀ ਨਾਇਕ ਆ ਉਹਦੇ ਪਿਤਾ ਦਾ ਕੰਮ ਕੀਤਾ, ਪਾਰਟ ਕੀਤਾ, ਤੇ ਇਸ ਤਰ੍ਹਾਂ ਮਟਿਆਰ ਫਿਲਮ 'ਚ ਉਹਨਾਂ ਨੇ ਪਾਰਟ ਕੀਤਾ, ਸੂਰਮਾ ਭਗਤ, ਭਾਬੋ, ਤੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਈ ਫਿਲਮਾਂ 'ਚ ਵੀ ਜਿਹੜਾ ਸੀ ਇੱਕ ਫਿਲਮ ਇੱਕ ਕਲਾਕਾਰ ਦੇ ਤੌਰ ਤੇ ਕੰਮ ਕੀਤਾ। ਤੇ ਦੂਰਦਰਸ਼ਨ ਤੇ ਖੈਰ ਬਹੁਤ ਸਾਰੇ ਨਾਟਕ ਖੇਡੇ, ਪਰ ਉਹਨਾਂ ਦੇ ਦੋ ਲੜੀਵਾਰ, ਦਾਸਤਾਨੇ ਪੰਜਾਬ ਤੇ ਭਾਈ ਮੰਨਾ ਸਿੰਘ, ਇਹ ਬੜੇ ਮਸ਼ਹੂਰ ਨੇ। ਬਾਅਦ 'ਚ ਫਿਰ ਉਹਨਾਂ ਦਾ ਨਾਮ ਭਾਈ ਮੰਨਾ ਸਿੰਘ ਟਿਕ ਗਿਆ ਸੀ, ਬਹੁਤ ਸਾਰੇ ਆਮ ਲੋਕ ਜਿਹੜੇ ਸੀ ਉਹ ਫਿਰ ਭਾਈ ਮੰਨਾ ਸਿੰਘ ਹੀ ਦੇ ਨਾਂ ਨਾਲ ਜਾਣਦੇ। ਗੁਰਸ਼ਰਨ ਸਿੰਘ ਕਈ ਵਾਰੀ ਬਰੈਕਟ ਦੇ ਵਿੱਚ ਪ੍ਰਬੰਧਕ ਲਿਖ ਵੀ ਦਿੰਦੇ ਸੀ ਜੋ ਕਿ ਪ੍ਰੋਗਰਾਮ ਕਰਨ ਵਾਸਤੇ ਆਪਣੇ ਇਸ਼ਤਿਹਾਰਾਂ 'ਚ ਕਿ ਭਾਈ ਮੰਨਾ ਸਿੰਘ ਆ ਰਹੇ ਨੇ। ਤੇ ਸੋ ਇੱਕ ਪਬਲਿਸ਼ਰ, ਇੱਕ ਪੱਤਰਕਾਰ, ਇੱਕ ਨਾਟਕਕਾਰ, ਇੱਕ ਸੋਸ਼ਲ ਐਕਟੀਵਿਸਟ, ਇਹ ਬਹੁਤ ਸਾਰੇ ਗੁਣ ਜਿਹੜੇ ਸੀ ਉਹਨਾਂ ਨੇ ਸੀ, ਤੇ ਫਿਰ ਇੱਕ ਫਿਲਮ ਕਲਾਕਾਰ। ਤੇ ਉਹਨਾਂ ਨੂੰ ਜਿਹੜਾ ਸੀ ਸਭ ਤੋਂ ਪਹਿਲਾਂ ਸੰਗੀਤ ਨਾਟਕ ਅਕੈਡਮੀ, ਜਿਹੜਾ ਨੈਸ਼ਨਲ ਅਕੈਡਮੀ ਦਾ ਅਵਾਰਡ ਉਹਨਾਂ ਨੂੰ ਮਿਲਿਆ 1993 ਦੇ ਵਿੱਚ। ਇਸੇ ਤਰ੍ਹਾਂ ਫਿਰ ਕਾਲੀਦਾਸ ਅਵਾਰਡ, ਬਹੁਤ ਵੱਡਾ ਅਵਾਰਡ ਹੈ, ਉਹ ਵੀ ਸਨਮਾਨ, ਕਾਲੀਦਾਸ ਸਨਮਾਨ ਉਹਨਾਂ ਨੂੰ ਮਿਲਿਆ। ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਵੀ ਉਹਨਾਂ ਨੂੰ ਅਵਾਰਡ ਮਿਲਿਆ। ਤੇ ਸਭ ਤੋਂ ਵੱਧ ਉਹ ਸਮਝਿਆ ਕਿ ਦੋ ਬਹੁਤ ਵੱਡੇ ਪ੍ਰੋਗਰਾਮ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜੇ ਹੋਏ, ਉਹ ਉਹਨਾਂ ਨੂੰ ਇਹ ਸਮਝਦੇ ਸੀ ਕਿ ਉਹ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਹੈ। ਇੱਕ ਤਾਂ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਸਮਾਗਮ ਹੋਇਆ, ਜਿੱਥੇ ਉਹਨਾਂ ਨੂੰ ਲੋਕ ਨਾਇਕ ਦਾ ਜਿਹੜਾ ਸੀ ਉਹ ਇੱਕ ਅਵਾਰਡ ਦਿੱਤਾ ਗਿਆ। ਤੇ ਇਸੇ ਤਰ੍ਹਾਂ ਜਿਹੜਾ ਸੀਗਾ ਮੋਗਾ ਜ਼ਿਲ੍ਹੇ ਦੇ ਵਿੱਚ, ਤੇ ਘੋਲੀਆ ਕਲਾਂ ਇੱਕ ਪ੍ਰੋਗਰਾਮ ਹੋਇਆ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਉਹਨੂੰ ਉਸ ਕਹਿੰਦੇ ਕਿ ਉਹ ਬਹੁਤ ਵੱਡਾ ਜਿਹੜਾ ਸੀ ਉਹ ਪੁਰਸਕਾਰ ਜਿਹੜਾ ਸੀ। ਤੇ ਸੋ ਬਾਅਦ ਦੇ ਵਿੱਚ ਉਹ ਸ਼ਿਫਟ ਹੋ ਗਏ ਸੀ ਚੰਡੀਗੜ੍ਹ, ਫਿਰ ਉਹਨਾਂ ਨੇ ਚੰਡੀਗੜ੍ਹ ਜਿਹੜਾ ਸੀਗਾ ਉਹੀ ਜਿਹੜਾ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੀ ਥਾਂ ਤੇ ਉਹਨਾਂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਕੀਤਾ। ਤੇ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ 1987-88 ਤੋਂ ਬਾਅਦ, ਤੇ ਉਦੋਂ ਫਿਰ ਉਹਨਾਂ ਨੇ ਚੰਡੀਗੜ੍ਹੋਂ ਹੀ ਓਪਰੇਟ ਕੀਤਾ। ਤੇ ਚੰਡੀਗੜ੍ਹ ਉਹ 1990-91 ਦੇ ਵਿੱਚ ਤਾਂ ਉਹ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਵੀ ਰਹੇ, ਤੇ ਉਹਨਾਂ ਦੇ ਨਾਲ ਡਾਕਟਰ ਆਤਮਜੀਤ ਜਿਹੜੇ ਸੀਗੇ ਉਹ ਸਕੱਤਰ ਸੀਗੇ ਸੰਗੀਤ ਨਾਟਕ ਅਕਾਦਮੀ ਦੇ। ਤੇ ਉਦੋਂ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਅਕੈਡਮੀ ਵੱਲੋਂ, ਤੇ ਖਾਸ ਕਰਕੇ ਜਿਹੜਾ ਹੈ ਪਿੰਡਾਂ ਦੇ ਤੱਕ ਅਕੈਡਮੀ ਨੂੰ ਲੈ ਕੇ ਗਏ, ਪੰਜਾਬ ਦੀ ਅਕੈਡਮੀ ਇਹ ਕਹਿ ਕੇ ਕਿ ਪੰਜਾਬ ਦੀ ਅਕੈਡਮੀ ਨੂੰ ਪੰਜਾਬ ਚ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ, ਬਿਲਕੁਲ ਇਹ ਗੱਲ ਉਹਨਾਂ ਦੀ ਇਹ ਸਹੀ ਸੀ। ਤੇ ਉਦੋਂ ਹੀ ਜਿਹੜੀ ਅਕੈਡਮੀ ਇੱਥੋਂ ਨਿਕਲੀ ਤੇ ਤਾਂ ਕਿ ਪੰਜਾਬ ਚ ਹੁਣ ਤੱਕ ਜਿਹੜਾ ਉਹ ਕੰਮ ਕਰ ਰਹੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਸੀ ਉਹ ਕੰਮ ਕੀਤੇ। ਤੇ ਜਦੋਂ ਵੀ ਆਪਾਂ ਭਾਵੇਂ ਇਪਟਾ ਹੋਵੇ, ਭਾਵੇਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਨੇ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਜਾਗਰੂਕ ਜਥੇਬੰਦੀਆਂ ਨੇ ਕਲਚਰ ਦੇ ਵਿੱਚ, ਤੇ ਉੱਥੇ ਜੇ ਨਾਂ ਇੰਡੀਆ ਦੇ ਵਿੱਚੋਂ ਕਿਸੇ ਦਾ, ਤੇ ਸਭ ਤੋਂ ਵੱਡਾ ਨਾਂ ਜਿਹੜਾ ਹੈਗਾ ਗੁਰਸ਼ਰਨ ਭਾਜੀ ਦਾ ਹੀ ਹੈ, ਗੁਰਸ਼ਰਨ ਸਿੰਘ ਦਾ ਨਾਂ ਹੀ ਹੈ। ਹਾਂਜੀ,
1: ਵਾਕਈ। ਔਰ ਮੇਰੇ ਯਾਦ ਹੈ ਕਿ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੇ ਟੈਗੋਰ ਥੀਏਟਰ ਦੇ ਵਿੱਚ ਜਦੋਂ ਜਾਣਾ ਤਾਂ ਕਹਿਣਾ ਕਿ ਭਾਜੀ ਦਾ ਪਲੇ ਹੈਗਾ, ਤੇ ਜੇ ਆਮ ਤੌਰ ਦੇ ਉੱਤੇ ਦੂਜੇ ਪਲੇ ਹੁੰਦੇ ਸੀਗੇ ਤਾਂ ਇੱਕ ਫਰਕ ਦਿਖਦਾ ਸੀਗਾ, ਲੋਕ ਵੀ ਜਿਹੜੇ ਸਪੈਕਟੇਟਰਸ ਵੀ ਆਉਂਦੇ ਸੀ ਉਹ ਵੀ ਦੇਖਣ ਦੇ ਲਈ ਇਸ ਰਿਸਪੈਕਟ ਦੇ ਨਾਲ ਕਿ ਜੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਡਾਇਰੈਕਟ ਕੀਤਾ ਹੈਗਾ ਨਾਟਕ ਤਾਂ ਵਾਕਈ ਕੁਛ ਹੋਏਗਾ ਉਹਦੇ ਵਿੱਚ। ਪਰ ਭਾਜੀ ਮੇਰਾ ਸਵਾਲ ਇੱਥੇ ਇਹ ਹੈ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਭਾਜੀ ਗੁਰਸ਼ਰਨ ਸਿੰਘ ਹੋਰੀ ਜਿੰਨਾ ਚਿਰ ਕਰਦੇ ਰਹੇ ਨਾਟਕ ਉਨਾ ਚਿਰ ਰੰਗਮੰਚ ਵੀ ਜਿਉਂਦਾ ਰਿਹਾ, ਹੁਣ ਉਹ ਜਿਹੜੀ ਰੂਹ ਜੀ ਨਜ਼ਰ ਨਹੀਂ ਆਉਂਦੀ ਹੈਗੀ, ਨਾ ਹੀ ਤਾਂ ਦੇਖਣ ਵਾਲਿਆਂ 'ਚ ਅਤੇ ਨਾ ਹੀ ਜਿਹੜੇ ਰੰਗਮੰਚ ਜਿਹੜੀ ਸਟੇਜ ਵੀ ਹੈਗੀ ਹੈ ਉਹ ਵੀ ਹੁਣ ਉਨੀ ਮਹਿਕੀ ਮਹਿਕੀ ਨਹੀਂ ਰੱਖਦੀ ਹੈਗੀ, ਘੱਟੋ ਘੱਟ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਇੱਦਾਂ ਲੱਗਦਾ ਹੈਗਾ। ਕੋਈ ਫਰਕ ਆਇਆ ਹੈਗਾ ਰੰਗਮੰਚ ਦੇ ਇਸ, ਕਿਉਂਕਿ ਬਦਲ ਰਿਹਾ ਦੌਰ ਹੈਗਾ, ਲੋਕ ਟਿਕਟ ਲੈ ਕੇ ਸਿਨੇਮੇ ਜ਼ਰੂਰ ਚਲੇ ਜਾਣਗੇ, ਪਰ ਨਾਟਕ ਦੇਖਣ ਦੇ ਲਈ ਬੜਾ ਜਿਹੜਾ ਹੈਗਾ ਉਹਦੇ 'ਚ ਬੜੇ ਕਿਸਮ ਦੇ ਅਪਵਾਦ ਜਿਹੜੇ ਨੇ ਆ ਜਾਂਦੇ ਨੇ, ਉਹ ਉਸ ਤਰੀਕੇ ਦੇ ਨਾਲ ਨਹੀਂ ਜਾਇਆ ਜਾਂਦਾ ਹੈਗਾ। ਅੱਗੇ ਦੂਰਦਰਸ਼ਨ ਦੀ ਵੀ ਤੁਸੀਂ ਗੱਲ ਕੀਤੀ, ਦੂਰਦਰਸ਼ਨ 'ਤੇ ਵੀ ਬੜੇ ਨਾਟਕ ਜਿਹੜੇ ਸੀ ਆਉਂਦੇ ਹੁੰਦੇ ਸੀ, ਹੁਣ ਤਾਂ ਖੈਰ ਸੈਟੇਲਾਈਟ ਚੈਨਲ ਨਾਟਕ ਦਿਖਾਉਂਦੇ ਵੀ ਨਹੀਂ, ਪਰ ਉਹ ਜਿਹੜੇ ਸੋਪ ਓਪੇਰਾਜ਼ ਨੇ ਉਹ ਡਿਫਰੈਂਟ ਹੈਗੇ ਨੇ। ਇਸ ਕਿਸਮ ਦੇ ਨਾਟਕ, ਇਸ ਕਿਸਮ ਦਾ ਜਿਹੜਾ ਮੰਚਨ ਹੈ ਉਹ ਹੁਣ ਨਹੀਂ ਦਿਖ ਰਿਹਾ ਹੈਗਾ, ਫਰਕ ਆ ਗਿਆ ਲੱਗਦਾ।
0: ਦੇਖੋ ਗੱਲ ਬਿਲਕੁਲ ਸਾਫ਼ ਹੈ ਆਪਣਾ ਗੌਤਮ ਜੀ, ਭਾਵੇਂ ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ, ਜਿਹੜੇ ਨਵੇਂ ਨਿਰਦੇਸ਼ਕ ਨੇ ਜਾਂ ਜਿਵੇਂ ਨਵੇਂ ਨਾਟਕਕਾਰ ਨੇ, ਜਿਹੜਾ ਅਵਾਮੀ ਨਾਟਕ ਦਾ ਜਾਂ ਇਹ ਸੀ ਉਹ ਯੁੱਗ ਗੁਰਸ਼ਰਨ ਭਾਜੀ ਦੇ ਜਾਣ ਨਾਲ, ਉਦੋਂ ਬਾਅਦ ਅਜਮੇਰ ਸਿੰਘ ਔਲਖ ਦੇ ਜਾਣ ਨਾਲ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ। ਹੁਣ ਜਿਹੜਾ ਨਾਟਕ ਆ ਉਹ ਬੜਾ ਸੀਮਿਤ ਹੋ ਗਿਆ। ਇੱਕ ਤਾਂ ਇਹ ਹੈ ਕਿ ਜਿਹੜੇ ਕੁਛ ਡਾਇਰੈਕਟਰ ਨੇ ਉਹ ਆਪਣੇ ਤਜਰਬੇ ਕਰਦੇ ਨੇ ਤੇ ਕੁਛ ਨਵੀਆਂ ਨਵੀਆਂ ਗੱਲਾਂ ਨੂੰ ਲੈ ਕੇ ਕਰਦੇ, ਠੀਕ ਹੈ, ਉਹਨੇ ਕੁ ਲੋਕ ਆ ਜਾਂਦੇ ਨੇ, ਉਹ ਵਾਹਵਾ ਤਾੜੀਆਂ ਵੀ ਪਾ ਜਾਂਦੇ ਨੇ, ਪਰ ਆਮ ਲੋਕਾਂ ਚ ਹੁਣ ਉਹ ਥੀਏਟਰ ਨਹੀਂ ਹੈ। ਪਿੰਡਾਂ ਚ ਉਵੇਂ ਨਹੀਂ ਕਿ ਪੰਜ ਪੰਜ ਦਸ ਦਸ ਹਜ਼ਾਰ ਦਾ ਇਕੱਠ ਹੋਵੇ ਉੱਥੇ ਜਾ ਕੇ ਲੋਕ ਨਾਟਕ ਦੇਖਣ, ਨਾਟਕ ਨਾ ਨਾਟਕ ਖੇਡਦੇ ਨੇ ਇਸ ਤਰ੍ਹਾਂ ਲੋਕ ਨਾ ਵੇਖਦੇ ਆ, ਕਿਉਂਕਿ ਦੋਨੇ ਇਹ ਨਾਟਕਕਾਰ ਵੱਡੇ ਨਾਟਕਕਾਰ ਲੋਕਾਂ ਦੇ ਨਾਟਕਕਾਰ ਸੀਗੇ। ਹੁਣ ਬਾਕੀ ਕਈ ਤਾਂ ਇਹ ਕਰਦੇ ਆ ਕਿ ਇੱਕੋ ਹੀ ਬੰਦਾ ਨਾਟਕ ਕਰ ਜਾਂਦਾ ਸਟੇਜ ਤੇ, ਉਹਨਾਂ ਦੀ ਆਪਣੀ ਲਿਮਿਟੇਸ਼ਨ ਨੇ, ਉਹਨਾਂ ਨੂੰ ਇਹ ਹੈ ਕਿ ਬਾਹਰ ਜੇ ਅਸੀਂ ਵਿਦੇਸ਼ਾਂ ਜਾਣਾ ਤਾਂ ਉੱਥੇ ਜਿਹੜੀ ਹੈ ਐਡੀ ਵੱਡੀ ਟੀਮ ਨੂੰ ਖਰਚਾ ਚੁੱਕਣਾ ਔਖਾ, ਇਸ ਕਰਕੇ ਉਹ ਇਕੱਲੇ ਤਿਆਰ ਕਰ ਲੈਂਦੇ ਆ। ਇੱਥੇ ਡਾਕਟਰ ਸਾਹਿਬ ਸਿੰਘ ਕਰ ਰਹੇ ਹੈ, ਆਤਮਜੀਤ ਸਿੰਘ ਵੀ ਹੁਣ ਕਈ ਵਾਰੀ ਇਹ ਕਰਦੇ ਆ ਕਿ ਮੈਂ ਨਾਟਕ ਦਾ ਪਾਠ ਕਰਦਾ, ਪਰ ਉਹ ਕਰਦੇ ਸਟੇਜ ਤੇ ਉਹਦੀ ਇੱਕ ਪਰਫਾਰਮੈਂਸ ਹੀ ਨੇ, ਕਦੇ ਉੱਥੇ ਬੈਠ ਕੇ ਕਦੇ ਖੜ ਕੇ ਪੜ੍ਹਨ ਲੱਗ ਗਏ। ਤੇ ਸੋ ਇਸ ਤਰ੍ਹਾਂ ਦੇ ਨਵੇਂ ਨਵੇਂ ਤਜਰਬੇ ਸ਼ੁਰੂ ਜਿਹੜੇ ਹੋ ਗਏ ਨੇ, ਤੇ ਪਰ ਆਮ ਲੋਕਾਂ ਦੇ ਨਾਲੋਂ ਥੀਏਟਰ ਰੱਖਦਾ ਹੁਣ ਮੈਨੂੰ ਟੁੱਟਿਆ ਹੋਇਆ ਜਾਪਦਾ।
1: ਵਾਕਈ ਬਹੁਤ ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ, ਔਰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਸ਼ੁਕਰੀਆ ਤੁਹਾਡਾ।
0: ਧੰਨਵਾਦ।
1: ਸੋ ਇਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਇਸ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ। ਜਿੱਦਾਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਸ਼ਖਸੀਅਤ ਦੇ ਨਾਲ ਉਹਨਾਂ ਨੇ ਜਾਣੂ ਕਰਾਇਆ ਕਿੱਦਾਂ ਜਿਹੜਾ ਨੌਕਰੀ ਤੋਂ ਨਾਟਕ ਦੇ ਵੱਲ ਆਉਂਦੇ ਹੈਗੇ ਨੇ, ਕਿੱਦਾਂ ਉਹ ਜਿਹੜਾ ਭਾਖੜਾ ਡੈਮ ਦੀ ਜਿਹੜੀ ਭਾਖੜਾ ਨੰਗਲ ਦੇ ਵਿੱਚ ਜਿੱਥੇ ਸਿਮੈਂਟ ਦੀ ਲੈਬੋਰਟਰੀ ਦੇ ਵਿੱਚ ਨੌਕਰੀ ਕਰਦੇ ਹੋਇਆ ਤਾਂ ਫਿਰ ਉੱਥੋਂ ਨਾਟਕ ਮੰਚਨ ਸ਼ੁਰੂ ਕਰਦੇ ਹੋਇਆ ਇੱਕ ਹੌਕਾ ਉਹਨਾਂ ਨੇ ਉਸ ਦੌਰ ਦੇ ਵਿੱਚ ਦਿੱਤਾ ਜਦੋਂ ਬਹੁਤ ਜ਼ਿਆਦਾ ਲੋੜ ਸੀ, ਕਿਸੇ ਨਾ ਕਿਸੇ ਇੱਕ ਐਸੇ ਨਾਇਕ ਦੀ ਲੋੜ ਪੈ ਜਾਂਦੀ ਹੈਗੀ ਹੈ ਜਦੋਂ ਉਹਨਾਂ ਨੇ ਨੁੱਕੜ ਨਾਟਕ ਕੀਤੇ ਔਰ ਪ੍ਰਾਚੀਨ ਲੋਕ ਕਲਾ ਦੇ ਵਿੱਚ ਢਾਲ ਕੇ ਆਪਣੇ ਸੁਨੇਹੇ ਜਿਹੜੇ ਸੀਗੇ ਉਹ ਆਮ ਲੋਕਾਈ ਤੱਕ ਪਹੁੰਚਾਏ, ਅਤੇ ਫਿਰ ਕਿੱਦਾਂ ਆਪਣੀ ਡਰਾਮਾ ਪਾਰਟੀ ਉਹਨਾਂ ਨੇ ਕ੍ਰੀਏਟ ਕੀਤੀ। ਅਤੇ ਡਾਕਟਰ ਸਾਹਿਬ ਸਿੰਘ ਹੋਰਾਂ ਦੀ, ਕੇਵਲ ਧਾਲੀਵਾਲ ਹੋਰਾਂ ਦੀ, ਨਾਮਵਰ ਕਲਾਕਾਰ ਜਿਹੜੇ ਆ ਨਾਟਕਕਾਰ ਜਿਹੜੇ ਨੇ ਭਾਈ ਗੁਰਸ਼ਾਨ ਸਿੰਘ ਹੋਰਾਂ ਨੇ ਖੜ੍ਹੇ ਕੀਤੇ ਪੈਦਾ ਕੀਤੇ ਇੱਕ ਤਰੀਕੇ ਦੇ ਨਾਲ, ਅਤੇ ਫਿਰ ਕਿਸ ਤਰੀਕੇ ਦੇ ਨਾਲ ਉਹ ਸੰਪਾਦਨਾ ਦੇ ਵੱਲ ਆਉਂਦੇ ਨੇ, ਪ੍ਰਕਾਸ਼ਨ ਦੇ ਵੱਲ ਆਉਂਦੇ ਹੈਗੇ ਨੇ। ਬਲਰਾਜ ਸਾਹਨੀ ਹੋਰਾਂ ਦੀਆਂ ਪੁਸਤਕਾਂ ਦਾ ਜ਼ਿਕਰ ਭਾਜੀ ਹੋਰਾਂ ਨੇ ਦੱਸਿਆ, ਅਤੇ ਇੱਕ ਰੰਗਕਰਮੀ ਦੇ ਤੌਰ ਦੇ ਉੱਤੇ ਹੀ ਨਹੀਂ ਬਲਕਿ ਇੱਕ ਸਮਾਜ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਕਿ ਜਿਹੜੀ ਗੱਲ ਕਹਿ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦੇ ਅਸੂਲ ਜਿਹੜੇ ਨੇ ਉਹ ਸਾਫ਼ ਝਲਕਦੇ ਨੇ। ਅਤੇ ਨਾਟਕਾਂ ਦਾ ਜਿੱਥੇ ਤੱਕ ਜ਼ਿਕਰ ਹੈ, ਤੁਸੀਂ ਕੋਈ ਨਾਟਕ ਦੇਖਿਆ ਹੋਵੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ, ਡਾਇਰੈਕਟ ਕੀਤਾ ਬਾਬਾ ਬੋਲਦਾ ਸੀਸ ਧਲੀ ਅਤੇ ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਟੁੰਡਾ ਹੌਲਦਾਰ, ਸੁਰਮੇ ਦੀ ਸਿਰਜਣਾ, ਤੱਤੀ ਤਵੀ, ਜਾਂ ਚੰਡੀਗੜ੍ਹ ਪੁਆੜੇ ਦੀ ਜੜ, ਹਿੱਟ ਲਿਸਟ, ਇਨਕਲਾਬ ਜ਼ਿੰਦਾਬਾਦ, ਨਿਕਰ ਰਾਜ, ਲਾਰੇ, ਠੱਗੀ, ਸ਼ਹੀਦ, ਇਨਕਲਾਬ ਦੇ ਰਾਹ 'ਤੇ, ਜਾਂ ਕਿਸੇ ਵੀ ਕਿਸਮ ਦਾ ਕੋਈ ਨਾਟਕ ਜੇ ਤੁਸੀਂ ਕੋਈ ਦੇਖਿਆ ਹੋਵੇ ਉਹਨਾਂ ਦੇ ਡਾਇਰੈਕਟ ਕੀਤੇ ਹੋਏ ਉਹਨਾਂ ਦੇ ਮੰਚਨ ਦੇ ਵਿੱਚ, ਤੇ ਦੱਸਿਓ ਜ਼ਰੂਰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ।
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 AM 200 ਸਮਾਂ ਹੋ ਚੁੱਕਾ। ਪ੍ਰੋਗਰਾਮ ਵਾਤਾਵਰਣ ਦੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਪੇਸ਼ ਕਰੀਏ। ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਜੁੜ ਚੁੱਕੇ ਨੇ ਅਤੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਤੁਹਾਡੇ ਨਾਲ ਕੀਤੀ ਕਿ ਗਲੇਸ਼ੀਅਰ ਦਿਨੋਂ ਦਿਨ ਪਿਘਲ ਰਹੇ ਨੇ, ਕੀ ਇਹਨਾਂ ਦੇ ਖਮਿਆਜ਼ੇ ਨੇ, ਕਿਹੜੇ ਰੂਪ ਦੇ ਵਿੱਚ ਪਿਘਲ ਰਹੇ ਨੇ, ਆਉਣ ਵਾਲੇ ਸਮਿਆਂ ਦੇ ਵਿੱਚ ਕੀ ਹੋਣ ਦੇ ਚਾਂਸ ਨੇ, ਆਪਾਂ ਕੀ ਕਰ ਸਕਦੇ ਹਾਂ, ਪੰਜਾਬ ਨੂੰ ਕੀ ਖਤਰਾ ਵਾ, ਨੇਪਾਲ ਨੂੰ ਕੀ ਖਤਰਾ ਹੋ ਕੇ ਹਟਿਆ। ਸੋ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ ਅਤੇ ਅੱਜ ਦੀ ਲੜੀ ਦੇ ਵਿੱਚ ਦੇਖਦੇ ਹਾਂ ਕਿ ਕੀ ਸਾਡੇ ਲਈ ਜਾਣਕਾਰੀ। ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ।
3: ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ
2: ਕਾਰਾਦਾ ਜੀ, ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਦੇ ਲਈ। ਤੇ ਕੀ ਅੱਜ ਦੇ ਦਿਨ ਦੀ ਭਾਜੀ ਜਾਣਕਾਰੀ ਆ, ਕੀ ਨਵੀਂ ਤਾਜ਼ੀ ਆ?
3: ਹਾਂ ਮੈਂ ਬਸ ਜਿਵੇਂ ਤੁਸੀਂ ਦੱਸ ਰਹੇ ਸੀ ਬਈ ਜਿਹੜੀ ਸਾਡੀ ਆਲਮੀ ਤਪਸ਼ ਹੈ, ਜਲਵਾਯੂ ਤਬਦੀਲੀ ਆ, ਉਹਦੇ ਨਾਲ ਜਿਹੜੇ ਨੇ ਗਰਮੀ ਵੱਧ ਰਹੀ ਆ, ਤੇ ਉਹਦਾ ਸਭ ਤੋਂ ਵੱਧ ਅਸਰ ਜਿਹੜਾ ਸਾਡੇ ਗਲੇਸ਼ੀਅਰ ਤੇ ਪੈਂਦਾ। ਉਹ ਗਲੇਸ਼ੀਅਰ ਜਿਹੜੇ ਨੇ ਉਹ ਜੰਮੀ ਹੋਈ ਬਰਫ਼ ਹੈ ਜਿਹੜੀ ਉੱਥੇ ਪਤਾ ਨੀ ਕਿੰਨੇ ਲੱਖਾਂ ਸਾਲਾਂ ਤੋਂ ਪਈ ਹੈ, ਤੇ ਕਈ ਵਾਰੀ ਸਾਨੂੰ ਅੰਦਾਜ਼ਾ ਨੀ ਹੁੰਦਾ ਕਿਉਂਕਿ ਸਾਡੇ ਮਨ ਚ ਇੱਕ ਇਮੇਜ ਬਣਿਆ ਹੋਇਆ ਵੀ ਚਲੋ ਜੇ ਬਰਫ਼ ਵਧੇਗੀ ਹੌਲੀ ਹੌਲੀ, ਤੁਪਕਾ ਤੁਪਕਾ ਪੰਘਰੇਗੀ, ਪੰਘਰ ਵੀ ਗਈ ਤਾਂ ਕੀ ਹੋ ਗਿਆ, ਉਹਨਾਂ ਦਾ ਪਾਣੀ ਦਰਿਆ ਚ ਇਸ ਤਰ੍ਹਾਂ ਦਾ ਬਣ ਜਾਂਦਾ ਨਾ ਸਾਡੇ। ਪਰ ਜਿਹੜੇ ਗਲੇਸ਼ੀਅਰ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ, ਤੇ ਉਹ ਕਿੰਨੀ ਤੇਜ਼ੀ ਨਾਲ ਪੰਘਰ ਰਹੇ ਨੇ ਆਪਾਂ ਨੇਪਾਲ ਚ ਵੇਖਿਆ, ਪਿਛਲੇ ਹਫ਼ਤੇ ਆਪਾਂ ਬਿਆਸ ਤੇ ਸਤਲੁਜ ਦੀ ਗੱਲ ਕਰ ਰਹੇ ਸੀ, ਤੇ ਜਿਹੜੇ ਸਭ ਤੋਂ ਜ਼ਿਆਦਾ ਵੱਡੇ ਗਲੇਸ਼ੀਅਰਸ ਨੇ ਉਹ ਹੈਗੇ ਨੇ ਸਾਡੇ ਅੰਟਾਰਕਟਿਕਾ ਦੇ ਵਿੱਚ, ਨੌਰਥ ਪੋਲ ਦੇ ਉੱਤੇ ਤੇ ਨਾਲ ਗ੍ਰੀਨਲੈਂਡ ਦੇ ਵਿੱਚ, ਤੇ ਸਭ ਤੋਂ ਉਹ ਸਾਰੇ ਦਾ ਸਾਰਾ ਗਲੇਸ਼ੀਅਰ ਹੀ ਬਣੇ ਹੋਏ ਨੇ। ਤੇ 1980 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਵਿੱਚੋਂ 12,50,000 crore tons ਬਰਫ਼ ਪੰਘਰ ਚੁੱਕੀ ਹੈ, ਜਾ ਚੁੱਕੀ ਹੈ, ਜਿਹੜੀ ਉੱਥੇ ਹੁੰਦੀ ਸੀ ਹੁਣ ਹੈ ਨਹੀਂ।
2: ਓਕੇ
3: 12,50,000 crore tons ਸੋ ਇੰਨੀਆਂ ਸਿਫਰਾਂ ਹੋ ਜਾਂਦੀਆਂ ਵੀ ਤੁਹਾਨੂੰ ਉਹਦਾ ਹਿਸਾਬ ਕਿਤਾਬ ਲਾਉਣਾ ਔਖਾ ਹੋ ਜਾਂਦਾ, ਇੰਨਾ ਵੱਡਾ ਨੰਬਰ ਹੁੰਦਾ ਇਹ।
2: ਸੋ ਇਹਦੇ ਵਿੱਚ ਇਹ ਜਿਹੜੇ ਗਲੇਸ਼ੀਅਰ ਪਿਘਲਦੇ ਨੇ, ਕੀ ਦੁਬਾਰਾ ਤੋਂ ਬਰਫ਼ ਨਹੀਂ ਬਣਦੀ ਜਦੋਂ ਫਿਰ ਦੁਬਾਰਾ ਤੋਂ ਠੰਡ ਹੁੰਦੀ ਹੈ, ਜਾਂ ਫਿਰ ਓਵਰਆਲ ਟੈਂਪਰੇਚਰ ਜਿਹੜਾ ਪੱਕਾ ਹੀ ਜਾ ਚੁੱਕਾ ਵਾ ਥੱਲੇ, ਜਿਹਦੀ ਆਪਾਂ ਗੱਲ ਕਰਦੇ ਹਾਂ ਜਾਂ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਉਹ ਹੁਣ ਪਿਘਲਣਾ ਹੀ ਆ, ਘਟਣੇ ਹੀ ਆ, ਵਧਣ ਦਾ ਕੋਈ ਚਾਂਸ ਨਹੀਂ?
3: ਹਾਂਜੀ ਇਹ ਜਿਹੜੇ ਗਲੇਸ਼ੀਅਰ ਨੇ ਜੀ, ਇਹ ਬਾਈ ਜੀ ਜਦੋਂ ਆਈਸ ਏਜ ਆਈ ਸੀ ਕਿਤੇ ਅੱਜ ਤੋਂ ਕਈ ਲੱਖਾਂ ਸਾਲ ਪਹਿਲਾਂ, ਉਦੋਂ ਦੇ ਜੰਮੇ ਹੋਏ ਨੇ, ਤੇ ਇਹਨਾਂ ਨੂੰ ਜੰਮਿਆ ਹੋਇਆ ਨੂੰ ਉਹ ਤਾਂ ਇੰਨੇ ਜ਼ਿਆਦਾ ਸਖ਼ਤ ਹੁੰਦੇ ਆ ਵੀ ਉਹ ਤਾਂ ਪੱਥਰ ਤੋਂ ਵੀ ਸਖ਼ਤ ਹੁੰਦੀ ਬਰਫ਼, ਤੇ ਜਿਹੜੀ ਸਾਡੀ ਬਰਫ਼ ਉਂਝ ਡਿੱਗਦੀ ਆ ਮੁੜ ਕੇ ਧੁੱਪ ਆਉਂਦੀ ਚਲੀ ਜਾਂਦੀ ਆ। ਸੋ ਇਹ ਇੱਕ ਵਾਰੀ ਪੰਘਰ ਗਏ, ਇਹ ਦੁਬਾਰਾ ਮੁੜ ਕੇ ਉਹ ਬਰਫ਼ ਨਹੀਂ ਜੰਮਣੀ, ਅਨਸ ਮੁੜ ਕੇ ਕਿਤੇ ਆਈਸ ਏਜ ਆਵੇ। ਤੇ ਉਹਦਾ ਕਾਰਨ ਕੀ ਹੈ, ਉਹ ਪੰਘਰ ਕੇ ਜਾਂਦੇ ਕਿੱਥੇ ਆ, ਸਾਡੇ ਸਮੁੰਦਰ 'ਚ ਆਉਂਦੇ ਆ। ਇਹੀ ਕਾਰਨ ਹੈ ਕਿ ਜਿਹੜਾ ਦੁਨੀਆਂ ਦੇ ਸਾਰੇ ਮੁਲਕ ਜਿਹੜੇ ਸਮੁੰਦਰ ਨਾਲ ਲੱਗਦੇ ਆ, ਉੱਥੇ ਸਮੁੰਦਰ ਦਾ ਪਾਣੀ ਉੱਪਰ ਜਾ ਰਿਹਾ, ਕਈ ਥਾਵਾਂ ਤੇ ਉਹ ਮੀਲ ਮੀਲ ਅੰਦਰ ਚਲਾ ਗਿਆ, ਉਹਨਾਂ ਕਈ ਪੁਰਾਣੇ ਪਿੰਡ ਤੇ ਸ਼ਹਿਰ, ਈਵਨ ਜਿਹੜਾ ਕੈਨੇਡਾ ਦਾ ਅਮਰੀਕਾ ਦਾ ਸਭ ਤੋਂ ਵੱਡਾ ਵੱਡੇ ਸ਼ਹਿਰਾਂ 'ਚ ਆਉਂਦਾ ਮਿਆਮੀ, ਜਦੋਂ ਹੁਣ ਜਵਾਰ ਭਾਟਾ ਆਉਂਦਾ ਹੈ ਨਾ, ਟਾਈਡ ਆਉਂਦਾ ਆ, ਤੇ ਉਹਦਾ ਬਹੁਤ ਵੱਡਾ ਹਿੱਸਾ ਆ ਜਿਹੜਾ ਪਾਣੀ ਦੇ ਥੱਲੇ ਹੁੰਦਾ, ਉੱਥੇ ਬੱਸਾਂ ਚੱਲਦੀਆਂ ਨੇ, 6-6 ਇੰਚ ਪਾਣੀ ਹੁੰਦਾ, 4-4 ਇੰਚ ਪਾਣੀ ਹੁੰਦਾ, ਤੇ ਵਧੀ ਜਾਣਾ। ਸੋ ਬਹੁਤ ਸਾਰੇ ਪਿੰਡ ਸ਼ਹਿਰ ਜਿਹੜੇ ਨੇ, ਕਈ ਤੇ ਜਿਹੜੇ ਟਾਪੂ ਨੇ ਪੈਸੀਫਿਕ ਤੇ ਆਸਟ੍ਰੇਲੀਆ ਦੇ ਵਿੱਚ ਨੇੜੇ ਪੈਂਦੇ ਜਿਹੜੇ ਟਾਪੂ ਨੇ, ਉਹ ਤਾਂ ਕਈ ਖਤਮ ਹੋ ਜਾਣੇ, ਕਿਉਂਕਿ ਉਹ ਸਮੁੰਦਰ ਦੇ ਪਾਣੀ ਤੋਂ ਹੈ ਹੀ 1-1 ਫੁੱਟ ਉੱਚੇ ਨੇ, ਤੇ ਇਹ ਪਾਣੀ ਇੰਨਾ ਤੇਜ਼ੀ ਨਾਲ ਵੱਧ ਰਿਹਾ, ਇਹ ਨੇ ਕਈ ਮੀਟਰ ਵਧਣਾ ਜਿਉਂ ਜਿਉਂ ਪੰਘਰ ਹੋਣੇ ਪਾਣੀ ਉੱਥੋਂ ਆ ਰਿਹਾ। ਤੇ ਇੱਕ ਬਾਈ ਜਿਹੜਾ ਹੋਰ ਸਭ ਤੋਂ ਵੱਡਾ ਨੁਕਸਾਨ ਹੁੰਦਾ ਇਹਦਾ, ਇੱਕ ਸਮੁੰਦਰ ਪਾਣੀ ਉੱਪਰ ਜਾ ਰਿਹਾ, ਪਾਣੀ ਉੱਪਰ ਜਾ ਰਿਹਾ, ਉਹ ਹੁਣ ਸਮੁੰਦਰ ਜਦੋਂ ਤੂਫਾਨ ਆਏਗਾ ਉਹ ਜ਼ਿਆਦਾ ਖਤਰਨਾਕ ਹੋਏਗਾ, ਉਹਦੇ ਸ਼ਹਿਰ ਜਿਹੜੇ ਡੁੱਬਣਗੇ, ਜਿਹੜੇ ਦਰਿਆ ਵਿੱਚ ਆਉਂਦੇ ਸੀ ਹੁਣ ਦਰਿਆ ਸਮੁੰਦਰ ਵਿੱਚ ਚਲਾ ਗਿਆ, ਖਾਰਾ ਪਾਣੀ ਹੁੰਦਾ ਸਮੁੰਦਰ ਦਾ, ਉਹ ਹੁਣ ਸ਼ਹਿਰ ਮਤਲਬ ਜਿਹੜੇ ਦਰਿਆ ਨੇ ਉਹ ਤਾਂ ਸਮੁੰਦਰ ਦੀ ਲੈਵਲ ਤੇ ਆ ਜਾਂਦੇ ਨੇ, ਜਦੋਂ ਦਰਿਆ ਉਹ 'ਚ ਆ ਕੇ ਮਿਕਸ ਹੁੰਦਾ, ਤੇ ਹੁਣ ਜੇ ਸਮੁੰਦਰ ਉੱਚਾ ਹੋ ਗਿਆ ਉਹ ਸਮੁੰਦਰ ਸਗੋਂ ਹੋ ਸਕਦਾ ਕਿਸੇ ਥਾਂ ਤੇ 20 ਮੀਲ ਅੰਦਰ ਚਲਾ ਜਾਵੇ ਦਰਿਆ ਦੇ ਰਾਹੀਂ, ਉਹ ਖਾਰਾ ਪਾਣੀ ਹੋਣ ਕਰਕੇ ਜਿੰਨੀ ਉਹਦੇ 'ਚ ਮੱਛੀਆਂ ਨੇ ਜਾਂ ਹੋਰ ਚੀਜ਼ਾਂ ਉਹ ਮਰ ਜਾਣਗੀਆਂ। ਸੋ ਇਹਦੇ ਬੜੇ ਲੰਬੇ ਦੂਰ ਸਿੱਟੇ ਨਿਕਲ ਰਹੇ ਆ। ਤੇ ਇੱਕ ਪਰ ਜਿਹੜਾ ਹੋਰ ਸਭ ਤੋਂ ਵੱਡਾ ਉਹ ਹੈ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਜਿਹੜੀ ਗਲੋਬਲ ਵਾਰਮਿੰਗ ਆ ਉਹਦਾ ਮੁੱਖ ਕਾਰਨ ਇਹ ਹੈ ਵੀ ਜਿੰਨੀ ਸੂਰਜ ਦੀ ਗਰਮੀ ਆ ਕੇ ਸਮੁੰਦਰ ਤੇ ਬਰਫ਼ ਨਾਲ ਟਕਰਾ ਕੇ ਵਾਪਸ ਮੁੜਦੀ ਸੀ, ਹੁਣ ਜੇ ਉਹ ਗਲੇਸ਼ੀਅਰ ਹੀ ਨਾ ਰਿਹਾ ਜਿਹਦੇ ਤੋਂ ਉਹਨੇ ਟਕਰਾ ਕੇ ਮੁੜਨਾ ਸੀ ਤੇ ਹੁਣ ਉਹ ਇੱਥੇ ਰਹਿ ਜਾਏਗੀ, ਫਿਰ ਇਹਦਾ ਮਤਲਬ ਸਾਡੀ ਗਲੋਬਲ ਵਾਰਮਿੰਗ ਹੋਰ ਤੇਜ਼ ਹੋ ਜਾਏਗੀ। ਐਕਸਲਰੇਟ ਸਪੀਡ ਤੇ ਚੱਲ ਰਹੀ ਹੈ ਨਾ, ਉਹ ਹੁਣ ਐਕਸਲਰੇਟ ਹੋ ਜਾਏਗੀ ਤੇ ਉਹਦੇ ਨਾਲ ਸਗੋਂ ਹੋਰ ਪੰਘਣਗੇ, ਹੋਰ ਫਸਲਾਂ ਮਰਨਗੀਆਂ, ਹੋਰ ਸਾਡੇ ਜਿਹੜੇ ਤੂਫਾਨ ਆਣਗੇ। ਥੋੜਾ ਗਲੇਸ਼ੀਅਰ ਦਾ ਪੰਘਣ ਹੈ ਔਰ ਇਹਦੇ ਬਾਰੇ ਵਿਗਿਆਨੀ ਸਾਨੂੰ 100 ਸਾਲ ਤੋਂ ਵੱਧ ਦੱਸ ਰਹੇ ਆ, ਸਾਨੂੰ ਇਹਦੇ ਬਾਰੇ ਕੋਈ ਇਹ ਅਚਨਚੇਤ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਬੜਾ ਖਤਰਨਾਕ ਚੀਜ਼ ਹੈ ਤੇ ਇਹਦੇ ਬਾਰੇ ਮੈਂ ਚਾਹੁੰਦਾ ਸੀ ਆਪਾਂ ਜ਼ਰੂਰ ਗੱਲ ਕਰਦੇ ਹਾਂ।
2: ਜੀ ਬਿਲਕੁਲ, ਇੱਕ ਹੋਰ ਵੀ ਇਸ ਸੰਬੰਧ 'ਚ ਚਰਚਾ ਕੀਤੀ ਜਾਂਦੀ ਹੈ ਨਾ ਕਿ ਜਿਹੜਾ ਇਹ ਉੱਪਰੋਂ ਤਾਪਮਾਨ ਵੱਧ ਰਿਹਾ ਜਾਂ ਧੁੱਪ ਪੈਂਦੀ ਹੈ ਜਾਂ ਜੋ ਵੀ ਰੀਜ਼ਨ ਹੈ, ਕਹਿੰਦੇ ਨੇ ਕਿ ਸਮੁੰਦਰ ਦਾ ਪਾਣੀ ਵੀ ਜਿਹੜਾ ਵਾ ਉਹ ਇਸੇ ਵਜ੍ਹਾ ਦੇ ਕਰਕੇ ਗਰਮ ਹੋ ਕੇ ਅਤੇ ਅੰਦਰੋਂ ਅੰਦਰੀ ਥੱਲਿਓ ਥੱਲੀ ਵੀ ਸ਼ਾਇਦ ਇਹ ਪੰਘਰਦੇ ਨੇ।
3: ਬਿਲਕੁਲ, ਕਈ ਗਲੇਸ਼ੀਅਰ ਨੇ ਜਿਹੜੇ ਸਮੁੰਦਰ ਦੇ ਵਿੱਚ ਨੇ, ਖਾਸ ਕਰਕੇ ਵੀ ਉੱਤਰ ਵੱਲ ਦੱਖਣ ਜਿੱਦਾਂ ਆਈਸਲੈਂਡ ਹੈ, ਗ੍ਰੀਨਲੈਂਡ ਹੈ, ਆਪਾਂ 2 ਸਾਲ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ ਬਈ ਕੋਈ 3 ਸਾਲ ਪੁਰਾਣੀ ਗੱਲ ਹੈ ਬਈ ਧਰਤੀ ਕੰਬਣ ਲੱਗ ਗਈ ਨਾ ਬੜੀ ਛੋਟੀ, ਪਰ ਉਹਨਾਂ ਦੇ ਜਿਹੜੇ ਇੰਸਟਰੂਮੈਂਟ ਨੇ ਪੜ੍ਹਦੇ ਨੇ ਤੇ ਉਹ ਇੱਕ ਹਫ਼ਤਾ ਧਰਤੀ ਕੰਬਦੀ ਰਹੀ, ਬਹੁਤ ਛੋਟਾ ਜਿਹਾ ਭੂਚਾਲ ਕਹਿ ਲਓ ਪੂਰੀ ਦੁਨੀਆਂ 'ਚ ਆਇਆ ਤੇ ਦੁਨੀਆਂ ਭਰ ਦੇ ਵਿਗਿਆਨੀਆਂ ਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਭੂਚਾਲ ਕਿਉਂ ਆਇਆ, ਕਿੱਥੋਂ ਆਇਆ, ਕਿਉਂਕਿ ਉਹਨਾਂ ਨੂੰ ਕਿਤੇ ਕੋਈ ਵਲਕੈਨੋ ਨਹੀਂ ਸੀ ਫਟਿਆ, ਕਿਤੇ ਕੋਈ ਡਿੱਗੀਆਂ ਨਹੀਂ ਬਿਲਡਿੰਗਾਂ ਤੇ ਉਹਨਾਂ ਨੂੰ 2 ਸਾਲ ਦੀ ਰਿਸਰਚ ਤੋਂ ਬਾਅਦ ਪਤਾ ਚੱਲਿਆ ਬਈ ਗ੍ਰੀਨਲੈਂਡ ਦੇ ਨੇੜੇ ਇੱਕ ਗਲੇਸ਼ੀਅਰ ਸੀ ਜਿਹੜਾ ਸਮੁੰਦਰ ਦੇ ਵਿੱਚ ਸੀ, ਹੈ ਨਾ, ਥੱਲੇ ਸੀ, ਕਈ 100 ਮੀਟਰ ਡੂੰਘਾ ਸੀ ਪਾਣੀ ਤੇ ਜਿਵੇਂ ਨੇਪਾਲ ਦਾ ਗਲੇਸ਼ੀਅਰ ਪੰਘ ਰਿਹਾ ਤੇ ਇਵੇਂ ਜਿਹੜਾ ਉਹ ਗਲੇਸ਼ੀਅਰ ਸੀ ਉਹ ਪੰਘਰ ਕੇ ਟੁੱਟ ਕੇ ਡਿੱਗ ਗਿਆ, ਉਹ ਸਮੁੰਦਰ ਦੀ ਤਹਿ ਤੇ ਡਿੱਗਿਆ ਜਾਂ ਸਮੁੰਦਰ ਵਿੱਚ ਡਿੱਗਿਆ

0: ਨੇ ਜਿਹੜੇ ਬਹੁਤ ਉੱਚੇ ਪਰਬਤ ਨੇ, ਜਿੱਦਾਂ ਸ਼ਿਵਾਲਕ ਦੀਆਂ ਪਹਾੜੀਆਂ 'ਚ ਬਿਲਕੁਲ ਕੁਛ ਨਹੀਂ ਹੈ ਕਿਉਂਕਿ ਉੱਥੇ ਤਾਂ ਗਰਮੀ ਬਹੁਤ ਹੋ ਜਾਂਦੀ ਆ। ਕੋਈ ਬਹੁਤ ਉੱਚੇ ਜਿਹੜੇ ਪਹਾੜ ਨੇ ਤਿੱਬਤ ਕੋਲ ਜਾ ਕੇ, ਜਾਂ ਜਿੱਥੋਂ ਸਾਡੇ ਸਤਲੁਜ ਬਿਆਸ ਨਿਕਲਦੇ ਨੇ, ਜਾਂ ਇੱਧਰੋਂ ਹੋਰ ਗਾਂ ਚਲ ਜਾਈਏ ਜਿਹੜਾ ਪਾਕਿਸਤਾਨ ਦਾ ਗਿਲਗਿਟ ਦਾ ਏਰੀਆ ਆਉਂਦਾ, ਅਫਗਾਨਿਸਤਾਨ ਅਤੇ ਚੀਨ ਦੇ ਨਾਲ ਜਿੱਥੇ ਬਾਰਡਰ ਲੱਗਦਾ, ਅਤੇ ਪਰ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਅੰਟਾਰਕਟਿਕਾ ਦੇ ਵਿੱਚ ਨੇ, ਅਤੇ ਅੰਟਾਰਕਟਿਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਉਹ ਪਾਕਿਸਤਾਨ 'ਚ ਨੇ। ਅਤੇ ਇਹ ਸਾਰੇ ਦੇ ਸਾਰੇ ਹੀ ਜਿਹੜੇ ਬੜੀ ਤੇਜ਼ੀ ਦੇ ਨਾਲ ਪੰਘ ਰਹੇ ਆ, ਅਤੇ ਇਹਦਾ ਕਾਰਨ ਜਿਹੜਾ ਸਾਡੇ ਜਿਹੜੇ ਕਾਰਬਨ ਮਿਸ਼ਨਸ ਨੇ ਉਹਨਾਂ ਦਾ ਹੋ ਰਿਹਾ। ਤੇ ਮੈਂ ਬਾਈ ਜੀ ਕਿਤਾਬ ਪੜ੍ਹ ਲਿਆ ਸੀ ਕੋਈ, ਤੇ ਉਹਦੇ ਵਿੱਚ ਸੀ ਮੀਟ ਦੇ ਵਿੱਚ ਬਈ ਜਿਹੜਾ ਇਹਨਾਂ ਵਿੱਚ ਸਭ ਤੋਂ ਵੱਧ ਹਾਰ, ਸਾਰਾ ਮੀਟ ਹੀ ਉਹਨੂੰ ਕਲਾਈਮੇਟ ਲਈ ਮਾੜਾ, ਪਰ ਸਭ ਤੋਂ ਜਿਹੜਾ ਮਾੜਾ ਉਹ ਹੈਗਾ ਸਾਡਾ ਲੈਂਬ ਤੇ ਨਾਲ ਬੀਫ, ਬੀਫ ਨੰਬਰ ਇੱਕ ਤੇ ਮਾੜਾ। ਜਿਹੜੀ ਪ੍ਰੋਟੀਨ, ਕਿਉਂਕਿ ਅਸੀਂ ਮੀਟ ਖਾਂਦੇ ਸਿਰਫ ਦੋ ਚੀਜ਼ਾਂ ਲਈ, ਪ੍ਰੋਟੀਨ ਲਈ, ਤੇ ਜਿਹੜੇ ਇੱਕ ਹੁੰਦੇ ਥੋੜੇ ਐਫਰਟਸ ਹੁੰਦੇ ਉਹਨੂੰ ਕਹਿੰਦੇ ਨੇ ਅਮੀਨੋ ਐਫਰਟਸ, ਤੇ ਇਹ ਜਿਹੜੇ ਨੇ ਅਸੀਂ ਉਹ ਤੋਂ ਲੈਂਦੇ ਹਾਂ। ਤੇ ਇਹ ਸਾਰੇ ਦੇ ਸਾਰੇ ਜਿਹੜੇ ਸਾਨੂੰ ਜਿਹੜੇ ਸਾਡੀਆਂ ਦਾਲਾਂ ਨੇ, ਸਾਡੇ ਬੀਨਸ ਨੇ, ਤੇ ਸਾਡੇ ਜਿਹੜੇ ਮਟਰ ਨੇ, ਪੀਜ਼, ਸਭ ਤੋਂ ਵੱਧ ਇਹ ਮਟਰਾਂ 'ਚ ਹੁੰਦੀ ਆ ਜਿਹੜੀ ਪ੍ਰੋਟੀਨ ਆ ਅਤੇ ਅਮੀਨੋ ਐਫਰਟਸ ਹੁੰਦੇ ਨੇ। ਤੇ ਜੇ ਅਸੀਂ ਜਿੰਨਾ ਨੁਕਸਾਨ 1 ਗ੍ਰਾਮ ਪ੍ਰੋਟੀਨ ਅਸੀਂ ਜੇ ਮਟਰਾਂ ਤੋਂ ਲਈਏ, ਤੇ ਜਿਹੜਾ ਜੇ ਅਸੀਂ ਉਹੀ 1 ਗ੍ਰਾਮ ਪ੍ਰੋਟੀਨ ਅਸੀਂ ਬੀਫ ਤੋਂ ਲਈਏ, ਤੇ ਜਿਹੜਾ ਧਰਤੀ ਨੂੰ ਨੁਕਸਾਨ ਹੁੰਦਾ ਉਹ ਮੀਟ ਵਾਲੀ ਪ੍ਰੋਟੀਨ 100 ਗੁਣਾ ਵੱਧ ਨੁਕਸਾਨ ਕਰਦੀ ਆ। 100% ਨਹੀਂ, 100 ਗੁਣਾ।
1: ਓਕੇ,
0: ਸੋ ਜੇ ਅਸੀਂ ਆਪਣੇ ਗਲੇਸ਼ੀਅਰ ਬਚਾਉਣੇ ਆ, ਜੇ ਅਸੀਂ ਧਰਤੀ ਨੂੰ ਬਚਾਉਣਾ, ਜਿਹੜਾ ਇੱਕ ਇਮੀਜੇਟ ਹੈ ਵੀ ਜੇ ਤੁਸੀਂ ਮੀਟ ਖਾਂਦੇ ਹੋ, ਤੁਸੀਂ ਉਹਨੂੰ ਬੀਫ ਲੈਂਬ ਇਹਨੂੰ ਬੰਦ ਕਰ, ਰੈੱਡ ਮੀਟ ਜਿਹਨੂੰ ਆਪਾਂ ਕਹਿੰਦੇ ਹਾਂ, ਬੀਫ ਅਤੇ ਲੈਂਬ ਅਤੇ ਜਿਹੜਾ ਆਪਣੇ ਬੱਕਰੀ ਦਾ ਮੀਟ ਖਾਂਦੇ ਹਾਂ ਆਪਾਂ, ਇਹਨੂੰ ਸਾਰੇ ਨੂੰ ਬੰਦ ਕਰਕੇ ਤੁਸੀਂ ਜਿਹੜਾ ਚਿਕਨ ਹੈ ਈਵਨ ਉਹਦਾ ਬੜਾ ਘੱਟ ਹੈ। ਜਿਹੜੀ ਇੱਕ ਗੱਲ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਜਿਹੜੀ ਬਈ ਮੀਟ ਦੇ ਵਿੱਚ ਜਿਹੜੀ ਉਹ ਪ੍ਰੋਟੀਨ ਕਿੱਥੋਂ ਆਉਂਦੀ ਆ, ਉਹ ਪ੍ਰੋਟੀਨ ਉਹੀ ਆ ਜਿਹੜੀ ਉਹਨਾਂ ਨੂੰ ਖੁਆਈ ਜਾਂਦੀ ਹੈ, ਉਹਨਾਂ ਨੂੰ ਜਿਹੜਾ ਦਾਣਾ ਦਿੱਤਾ ਜਾਂਦਾ ਹੈ, ਜਿਹੜਾ ਚੀਜ਼ਾਂ ਦਿੱਤੀਆਂ ਜਾਂਦੀਆਂ ਉਹਦੇ 'ਚ ਉਹ ਪ੍ਰੋਟੀਨ ਬਣਦੀ ਹੈ, ਅਤੇ ਉਹ ਪ੍ਰੋਟੀਨ ਅਸੀਂ ਸਿੱਧੇ ਵੀ ਖਾ ਸਕਦੇ ਹਾਂ। ਸੋ ਜੇ ਅਸੀਂ ਇੱਕ ਗਾਂ ਨੂੰ 1 ਕੁਇੰਟਲ ਪ੍ਰੋਟੀਨ ਦੇਈਏ, ਤਾਂ ਮੁੜ ਕੇ ਸਾਨੂੰ ਉਹਦੇ ਮੀਟ 'ਚੋਂ ਸਿਰਫ 10 ਕਿਲੋ ਪ੍ਰੋਟੀਨ ਮਿਲਦੀ ਹੈ। ਸੋ 90% ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ, ਅਤੇ ਜਿਹੜੀ ਉਹ ਅਸੀਂ 1 ਕੁਇੰਟਲ ਜਿਹੜੀ ਪ੍ਰੋਟੀਨ ਅਸੀਂ ਆਪਣੀ ਗਾਂ ਨੂੰ ਖਵਾਉਂਦੇ ਹਾਂ, ਤੇ ਜੇ ਅਸੀਂ ਸਾਰੀ ਸਿੱਧੀ 1 ਕੁਇੰਟਲ ਜਿਹੜੀ ਹੈ ਅਸੀਂ ਖਾ ਲਈਏ ਪਲਾਂਟ ਬੇਸਡ ਚੀਜ਼ਾਂ ਦੇ ਉੱਤੋਂ, ਤਾਂ ਸਾਨੂੰ ਗਾਂ ਦੀ ਲੋੜ ਹੀ ਨਹੀਂ ਹੈ। ਸੋ ਇਹੀ ਚੀਜ਼ ਹੈ ਕਿ ਜਿਹੜਾ ਮੀਟ ਰਾਹੀਂ ਪ੍ਰੋਟੀਨ ਖਾਣੀ ਹੈ ਉਹ ਬਹੁਤ ਜ਼ਿਆਦਾ ਵੇਸਟਫੁੱਲ ਹੈ, 10% ਤੋਂ ਵੀ ਘੱਟ ਤੁਹਾਨੂੰ ਉਹਦੇ ਵਿੱਚ ਉਹਦਾ ਮੁੜ ਕੇ ਅਸਰ ਮਿਲਦਾ ਜਿਹੜਾ ਤੁਸੀਂ ਉਹਨੂੰ ਦਿੱਤਾ ਹੁੰਦਾ। ਅਤੇ ਇਹ ਜਿਹੜੇ ਸਾਡੇ ਜਿਹੜੀ ਸਾਡੀ ਦੁਨੀਆ ਦੀ ਜਿਹੜੀ ਜ਼ਮੀਨ ਹੈ, ਜਿੰਨੀ ਵੀ ਜੇ 100 ਏਕੜ ਜ਼ਮੀਨ ਹੈ ਦੁਨੀਆ 'ਚ ਜਿਹੜੀ ਐਗਰੀਕਲਚਰ ਲਈ ਵਰਤੀ ਜਾਂਦੀ ਆ, ਅਸੀਂ ਉਹਦੇ 'ਚੋਂ 75% 3/4 ਉਹ ਮੀਟ ਇੰਡਸਟਰੀ ਨਾਲ ਜੁੜੀ ਹੋਈ ਹੈ
1: ਜੀ,
0: ਅਤੇ 25% ਹੈ ਜਿਹਦੇ 'ਚ ਅਸੀਂ ਬਾਕੀਆਂ ਦਾਲਾਂ, ਸਬਜ਼ੀਆਂ, ਫਸਲਾਂ ਅਤੇ ਆਪਣੇ ਫਲ ਉਗਾਉਂਦੇ ਹਾਂ। ਇੰਨਾ ਜ਼ਿਆਦਾ ਨੁਕਸਾਨਦੇਹ ਹੈ ਜਿਹੜੀ ਮੀਟ ਇੰਡਸਟਰੀ ਹੈ, ਪਰ ਉਹਦੇ ਵਿੱਚ ਵੀ ਜੇ ਤੁਸੀਂ ਮੀਟ ਜ਼ਰੂਰ ਖਾਣਾ, ਜੇ ਤੁਸੀਂ ਉਹ ਬੀਫ, ਲੈਂਬ ਅਤੇ ਗੋਟ ਮੀਟ ਨੂੰ ਛੱਡ ਕੇ ਤੁਸੀਂ ਉਹਨੂੰ ਚਿਕਨ ਅਤੇ ਫਿਸ਼ 'ਤੇ ਆ ਜਾਓਗੇ, ਤਾਂ ਉਹ ਤੁਹਾਡੀ ਬਹੁਤ ਵੱਡੀ ਕੰਟਰੀਬਿਊਸ਼ਨ ਹੋਏਗੀ। ਜਿਵੇਂ ਹੌਟ ਡੋਗ ਹੈ, ਬਰਗਰ ਹੈ, ਇਹ ਹੈ ਸਾਡਾ ਰੈੱਡ ਮੀਟ ਜਿਹੜਾ ਅਸੀਂ ਖਾਂਦੇ ਹਾਂ
1: ਜੀ। ਸੋ ਇਹਦੇ ਵਿੱਚ ਵੇਖੋ, ਕੋਈ ਸੁਣਨ ਵਾਲਾ ਇਹ ਵੀ ਸਵਾਲ ਕਰ ਸਕਦਾ, ਥੋੜ੍ਹਾ ਜਿਹਾ ਆਪਾਂ ਹੋਰ ਵੀ ਇਹਨੂੰ ਖੋਲ੍ਹ ਲਈਏ ਕਿ ਮੰਨ ਲਓ ਗਲੇਸ਼ੀਅਰ ਹੌਲੀ ਹੌਲੀ ਪਿਘਲ ਰਹੇ ਨੇ, ਚਲੋ ਇੱਕ ਡਿੱਗਣਾ, ਡਿੱਗਣ ਦੇ ਨਾਲ ਕੀ ਨੁਕਸਾਨ ਆਪਾਂ ਨੇਪਾਲ 'ਚ ਵੇਖ ਰਿਹਾ, ਜਾਂ ਹੋਰ ਕਈ ਉਦਾਹਰਨਾਂ ਤੁਸੀਂ ਦਿੱਤੀਆਂ ਨੇ, ਅਤੇ ਜੇ ਹੌਲੀ ਹੌਲੀ ਇਹ ਪਿਘਲ ਜਾਂਦੇ ਨੇ ਤਾਂ ਫਿਰ ਉਹਦੇ ਕੀ ਖਮਿਆਜ਼ੇ ਨੇ?
0: ਉਹਦੇ ਖਮਿਆਜ਼ੇ ਤਾਂ ਸਭ ਤੋਂ ਵੱਡਾ ਤਾਂ ਉਹਦਾ ਹੈ, ਦੇਖੋ ਮੈਂ ਤਾਂ ਵੇਖਿਆ ਸਮੁੰਦਰ ਦਾ ਪਾਣੀ ਉੱਪਰ ਚੜ੍ਹ ਜਾਣਾ, ਅਤੇ ਜਿਹੜੇ ਉਹਦੇ ਲਾਗੇ ਛੋਟੇ ਟਾਪੂ ਨੇ, ਕਈ ਛੋਟੇ ਛੋਟੇ ਮੁਲਕ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਨਾਲ, ਜੋ ਫਿਜੀ ਦੇ ਵਿੱਚ ਜੋ ਸਮੁੰਦਰ 'ਚ ਪੈਂਦੇ ਨੇ, ਪੈਸਿਫਿਕ ਆਈਲੈਂਡ ਕਹਿੰਦੇ ਆ, ਉਹ ਤਾਂ ਖਤਮ ਹੋ ਜਾਣਗੇ ਸਾਰੇ, ਉਹ ਤਾਂ ਲੋਕਾਂ ਨੂੰ ਛੱਡ ਕੇ ਭੱਜਣਾ ਪੈਣਾ, ਕਿਉਂਕਿ ਉਹ ਹੈ ਹੀ 2-2, 4-4 ਕਿਲੋਮੀਟਰ ਦੇ ਆਈਲੈਂਡ, ਅਤੇ ਉਹ ਸਾਰੇ ਪਾਣੀ ਦੇ ਥੱਲੇ ਚਲੇ ਜਾਣਗੇ। ਸੋ ਤੇ ਨੰਬਰ ਇੱਕ ਨੰਬਰ ਦੋ ਜਿੰਨੇ ਵੱਡੇ ਸ਼ਹਿਰ ਨੇ ਅਮਰੀਕਾ ਦੇ ਆਸਟ੍ਰੇਲੀਆ ਦੇ ਜਿਹੜਾ ਵੀ ਸ਼ਹਿਰ ਸਮੁੰਦਰ 'ਤੇ ਲੱਗਦਾ ਉਹਦਾ ਕਾਫੀ ਸਾਰਾ ਹਿੱਸਾ ਜਿਹੜਾ ਸੀ ਉਹ ਸਮੁੰਦਰ 'ਤੇ

0: ਲੈ ਚਲਿਆ ਜਾਏਗਾ। ਤੇ ਜਿੱਥੋਂ ਕਿਉਂਕਿ ਜਿਹੜੇ ਸਾਡਾ ਅੰਟਾਰਕਟਿਕਾ ਬਹੁਤ ਵੱਡਾ ਹੈ, ਉਹ ਗਲੇਸ਼ੀਅਰ ਜੰਮੇ ਹੋਏ ਨੇ, ਸਾਡੇ ਹਿਮਾਲਿਆ ਦੇ ਟੋਪ ਦੇ ਉੱਤੇ ਗਲੇਸ਼ੀਅਰ ਜੰਮੇ ਹੋਏ ਨੇ, 8,000 ਦੇ ਕਰੀਬ ਗਲੇਸ਼ੀਅਰ ਹਿਮਾਲਿਆ ਦੇ ਵਿੱਚ, ਤੇ ਉਹ ਤੁਸੀਂ ਇਮੈਜਿਨ ਕਰੋ ਕਿੰਨਾ ਵੱਡਾ ਵੱਡਾ ਜਿਹੜਾ ਗਲੇਸ਼ੀਅਰ ਟੁੱਟ ਕੇ ਡਿੱਗਿਆ ਨੇਪਾਲ ਦੇ ਵਿੱਚ, ਤੇ ਜਿਹੜਾ ਟੁੱਟਣ ਵਾਲਾ ਹਿੱਸਾ ਸੀ ਉਹ 50-60 ਏਕੜ ਦਾ ਸੀਗਾ, ਤੇ ਉਹ ਹਾਲੇ ਉਦੋਂ 300 ਗੁਣਾ ਵੱਧ ਗਲੇਸ਼ੀਅਰ ਬਚਿਆ ਹੋਇਆ। ਸੋ ਏਡੇ ਵੱਡੇ ਗਲੇਸ਼ੀਅਰ ਹੁੰਦੇ ਆ, ਤੇ ਉਹ ਜਿਹੜੀ ਉਹਨਾਂ ਤੋਂ ਅਸੀਂ ਸਾਡੀ ਸਨ ਦੀ ਸੂਰਜ ਦੀ ਜਿਹੜੀ ਗਰਮੀ ਹੈ ਰਿਫਲੈਕਟ ਹੋ ਕੇ ਬਾਹਰ ਜਾਂਦੀ ਸੀ, ਹੁਣ ਜੇ ਉੱਥੇ ਗਲੇਸ਼ੀਅਰ ਨਹੀਂ ਹੈ ਤੇ ਹੁਣ ਉਹ ਰਿਫਲੈਕਟ ਨਹੀਂ ਹੋਏਗੀ, ਹੁਣ ਉੱਥੇ ਪੱਥਰ ਹੈ ਹੋਰ ਜੋ ਵੀ ਆ ਉਹਦੇ ਵਿੱਚ ਜਜ਼ਬ ਹੋ ਜਾਏਗੀ ਤੇ ਉਹਦੇ ਨਾਲ ਉਹ ਗਰਮ ਹੋ ਜਾਏਗੀ, ਤੇ ਜਿਹੜਾ ਸਾਡਾ ਜਿਹੜਾ ਗਲੋਬਲ ਵਾਰਮਿੰਗ ਦਾ ਰੇਟ ਹੈ ਉਹ ਹੋਰ ਵੀ ਤੇਜ਼ ਹੋ ਜਾਏਗਾ, ਤੇ ਜਿਹੜੀ ਸਾਡੀ ਬਰਬਾਦੀ ਆ ਉਹਦੀ ਰਫਤਾਰ ਹੋਰ ਤੇਜ਼ ਹੋ ਜਾਏਗੀ।
1: ਸੋ ਇਹ ਇੱਥੇ ਜੇ ਨਹੀਂ ਰੁਕਣ ਵਾਲਾ ਕੰਮ, ਸੋ ਇਹਦੇ ਨਾਲ ਬਹੁਤ ਸਾਰਾ ਕੁਛ ਟਿਕਿਆ। ਵੱਡੀ ਗੱਲ ਆਪਾਂ ਵੀ ਵੇਖੀਏ ਕਿ ਜਿਹੜਾ ਸਾਡਾ ਸਿਸਟਮ ਆ ਜਾਂ ਫਿਰ ਇਹ ਕੁਦਰਤ ਦੇ ਜਿਹੜੇ ਨਿਜ਼ਾਮ ਨੇ ਉਹ ਆਪੋ ਆਪਣੀ ਥਾਂ ਦੇ ਉੱਤੇ ਟਿਕੇ ਨੇ, ਕੋਈ ਇੱਕ ਵੀ ਚੀਜ਼ ਕਿਤੇ ਹਿੱਲਦੀ ਹੈ ਤੇ ਉਹ ਬਾਕੀ ਸਾਰਿਆਂ ਦੇ ਉੱਤੇ ਅਸਰ ਕਰਦੀ ਹੈ। ਅੱਛਾ, ਆਪਾਂ ਗ੍ਰੀਨਲੈਂਡ ਦਾ ਜਿਹੜਾ ਵਾਰ ਵਾਰ ਤੁਸੀਂ ਨਾਂ ਲਿਆ ਵਾ ਵਿੱਚ, ਹੁਣ ਜਿੱਦਾਂ ਟਰੰਪ ਦੇ ਵੱਲੋਂ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਗ੍ਰੀਨਲੈਂਡ ਦੇ ਉੱਤੇ ਆਪਾਂ ਕਬਜ਼ਾ ਕਰ ਲਾਂਗੇ, ਸਾਨੂੰ ਦੇ ਦਿਓ, ਅਤੇ ਹੁਣ ਖਬਰਾਂ ਇਹ ਆਉਣ ਲੱਗ ਪਈਆਂ ਨੇ ਕਿ ਇਹਨਾਂ ਦਾ ਜਿਹੜਾ ਡੀਲ ਆ ਇਹ ਨੇਪਰੇ ਚੜ੍ਹ ਗਈ ਆ, ਅਤੇ ਮੈਂ ਇਹ ਵੇਖ ਰਿਹਾ ਸੀ ਰਿਪੋਰਟ ਦੇ ਵਿੱਚ ਕਿ ਇਹ ਇੰਪੋਰਟੈਂਟ ਕਿਉਂ ਆ ਸਭ ਤੋਂ ਵਧੇਰੇ ਇਸ ਟਾਈਮ ਦੇ ਉੱਤੇ। ਚਲੋ ਇੱਕ ਉਹਨਾਂ ਨੇ ਆਪਣੀ ਆਇਰਨ ਡੋਮ ਬਣਾਉਣੀ, ਆਪਣੀ ਰੱਖਿਆ ਦੇ ਲਈ ਵਰਤੋਂ ਕਰਨੀ ਆ, ਉਹ ਚੀਜ਼ਾਂ ਅਲੱਗ ਨੇ, ਪਰ ਜੇ ਆਪਾਂ ਅੱਜ ਦੇ ਵਿਸ਼ੇ 'ਤੇ ਰਹਿ ਕੇ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਜਿੰਨੇ ਡਾਟਾ ਸੈਂਟਰ ਨੇ ਉਹਨਾਂ ਦੇ ਲਈ ਆਈਡੀਅਲ ਜਗ੍ਹਾ ਵਾ ਅਮੈਰੀਕਾ ਦੇ ਲਈ ਕਿ ਉਹਨੂੰ ਉੱਥੇ ਬਣਾ ਲਿਆ ਜਾਵੇ, ਕਿਉਂਕਿ ਉੱਥੇ ਪਾਣੀ ਜਿਹੜਾ ਵਾ ਉਹ ਜ਼ਿਆਦਾ ਮਾਤਰਾ ਦੇ ਵਿੱਚ, ਅਤੇ ਠੰਡਾ ਪਾਣੀ ਜਾਂ ਫਿਰ ਗਲੇਸ਼ੀਅਰ ਜਾਂ ਫਿਰ ਜਿਹੜਾ ਸਾਫ਼ ਪਾਣੀ ਆ ਉਹ ਮਦਦ ਕਰਦਾ ਵਾ ਉਹਨਾਂ ਨੂੰ ਜ਼ਿਆਦਾ ਠੰਡਾ ਰੱਖਣ ਦੇ ਵਿੱਚ, ਜਾਂ ਫਿਰ ਹੋਰ ਬਰੀਕੀ 'ਚ ਕੁਛ ਹੋਰ ਵੀ ਹੋ ਸਕਦਾ। ਪਰ ਇਸ ਸਭ ਦੇ ਨਾਲ ਇੱਕ ਚੀਜ਼ ਹੋਰ ਜੁੜੀ ਆ, ਕਹਿੰਦੇ ਨੇ ਕਿ ਡਾਟਾ ਸੈਂਟਰ ਜਿਹੜੇ ਉਹ ਠੰਡਾ ਰੱਖਣ ਦੇ ਲਈ ਪਾਣੀ 'ਤੇ ਮਦਦ ਕਰਦਾ ਹੀ ਆ, ਪਰ ਪਾਣੀ ਦੀ ਮਦਦ ਉਹ ਡਾਟਾ ਸੈਂਟਰ ਕੀ ਕਰਨਗੇ ਇਹ ਆਪਾਂ ਸਾਰਿਆਂ ਨੂੰ ਪਤਾ, ਉਹ ਉਲਟਾ ਹੋਰ ਤਾਪਮਾਨ ਉਹਦਾ ਵਧਾਉਣਗੇ, ਉੱਥੇ ਗਰਮੀ ਵਧੂਗੀ ਪਾਣੀਆਂ ਦੇ ਵਿੱਚ, ਇਹਦਾ ਮਤਲਬ ਕਿ ਇਹ ਨੁਕਸਾਨ ਫਿਰ ਹੋਰ ਵਧੂਗਾ।
0: ਹਾਂਜੀ, ਉਹ ਜਿਹੜੇ ਦੇਖੋ ਜੀ ਟਰੰਪ ਦਾ ਜਿਹੜਾ ਤੁਸੀਂ ਉਹ 'ਤੇ ਬਿਲਕੁਲ ਉਹਨੂੰ ਧਿਆਨ ਦੇਣ ਦੀ ਲੋੜ ਨਹੀਂ, ਉਹ ਇੱਕ ਬਹੁਤ ਵਾਹਲ ਬੰਦਾ, ਕਮੀਨਾ, ਜਿਹੜਾ ਮਰਜ਼ੀ ਤੁਸੀਂ ਸ਼ਬਦ ਲਾ ਲਓ। ਸੋ ਉਹਦਾ ਕੋਈ ਐਗਰੀਮੈਂਟ ਨਹੀਂ ਹੋਇਆ ਗ੍ਰੀਨਲੈਂਡ ਦੇ ਨਾਲ, ਇਹ ਐਗਰੀਮੈਂਟ ਉਹਨਾਂ ਦਾ 40-50 ਸਾਲ ਪੁਰਾਣਾ ਹੈ, ਉਹ 'ਚ ਕੋਈ ਉਹਨਾਂ ਨੇ ਤਬਦੀਲੀ ਨਹੀਂ ਕੀਤੀ, ਉਹ ਸਰਾਸਰ ਉਹਦਾ ਕੰਮ ਝੂਠ ਬੋਲਣਾ, ਅੱਜ ਮੈਂ 50% ਲਾਉਣੀ ਆ ਟੈਰਿਫ ਕਰਨ ਨੂੰ, ਮੈਂ 25% ਲਾਉਣੀ ਆ। ਸੋ ਉਹ ਤਾਂ ਟਾਈਮ ਦੀ ਬਰਬਾਦੀ ਆ ਉਹਦੀ ਗੱਲ ਕਰਨੀ, ਹੈ ਨਾ, ਉਹ ਇੱਕ ਕਰਪਟ ਬੰਦਾ ਹੈ, ਉਹਨੂੰ ਪੈਸੇ ਚਾਹੀਦੇ ਆ, ਜਿਹੜਾ ਪੈਸੇ ਦੇ ਦਿੰਦਾ ਉਹਦੇ ਹੱਕ 'ਚ ਆ, ਜਿਹੜਾ ਨਹੀਂ ਦਿੰਦਾ ਉਹਦੇ ਖਿਲਾਫ਼ ਹੈ, ਉਹ ਇੱਕ ਲੰਬੀ ਚੌੜੀ ਆਪਾਂ ਕਿਤੇ ਬਹੁਤ ਵੱਡਾ ਪ੍ਰੋਗਰਾਮ ਕਰ ਸਕਦੇ ਵੀ ਇਹ ਇੰਨਾ ਕਰਪਟ ਲੀਡਰ ਅਮੈਰੀਕਾ ਵਰਗਾ ਕਿਵੇਂ ਬਣ ਗਿਆ। ਸੋ ਜਿਹੜੇ ਡੇਟਾ ਸੈਂਟਰ ਨੇ ਉਹ ਗ੍ਰੀਨਲੈਂਡ ਦੇ ਵਿੱਚ ਕਿਉਂ ਉਹਨੂੰ ਜੁੜਿਆ ਹੋਇਆ, ਬਸ ਜੀ ਉਹ ਬੁੱਢਾ ਬੰਦਾ, ਉਹਦੇ ਦਿਮਾਗ 'ਚ ਆ ਗਈ ਮੈਂ ਅਮਰੀਕਾ ਨੂੰ ਵੱਡਾ ਕਰਨਾ, ਅਮਰੀਕਾ ਨੂੰ ਵੱਡਾ ਤੁਸੀਂ ਖਿੱਚ ਕੇ ਤਾਂ ਕਰ ਨਹੀਂ ਸਕਦੇ, ਉਹ ਕਦੇ ਕੈਨੇਡਾ ਨੂੰ ਕਹਿੰਦਾ ਤੁਸੀਂ ਸਾਡੇ ਨਾਲ ਰਲ ਜਾਓ, ਕਦੇ ਮੈਕਸੀਕੋ ਨੂੰ ਕਹਿੰਦਾ ਰਲ ਜਾਓ, ਕਦੇ ਉਹ ਕਹਿੰਦਾ ਜੀ ਮੈਂ ਗ੍ਰੀਨਲੈਂਡ ਖਰੀਦ ਲੈਣਾ, ਉਹ ਇਸ ਤਰ੍ਹਾਂ ਦੀਆਂ ਟੱਪੜੀਆਂ ਮਾਰਦਾ ਰਹਿੰਦਾ। ਤੇ ਜਿਹੜਾ ਡੇਟਾ ਸੈਂਟਰ ਵਾਲਾ ਆ ਇਹ ਜਿਹੜੇ ਉਹਦੇ ਚੇਲੇ ਨੇ, ਜਿਹੜੇ ਉਹਦੇ ਚਾਪਲੂਸੀ ਕਰਨ ਵਾਲੇ ਨੇ, ਇਹ ਫਿਰ ਇਹ ਨਾ ਆਰਗੂਮੈਂਟ ਘੜਦੇ ਨੇ, ਕੋਈ ਲੋੜ ਨਹੀਂ ਹੈ ਡੇਟਾ ਸੈਂਟਰ ਦੀ, ਬਹੁਤ ਦੁਨੀਆਂ 'ਚ ਥਾਵਾਂ ਨੇ ਡੇਟਾ ਸੈਂਟਰ ਲਗਾਉਣ ਲਈ। ਡੇਟਾ ਸੈਂਟਰ ਦੀ ਟੈਕਨੋਲੋਜੀ ਬਾਈ ਜੀ ਇਸ ਤਰ੍ਹਾਂ ਆ, ਅੱਜ ਦੀ ਤਰੀਕ 'ਚ ਤੁਸੀਂ ਡੇਟਾ ਸੈਂਟਰ ਬਣਾ ਸਕਦੇ ਹੋ ਜਿਹਨੂੰ ਬਿਲਕੁਲ ਪਾਣੀ ਨਹੀਂ ਚਾਹੀਦਾ,
1: ਓਕੇ,
0: ਤੇ ਜਿਹਨੂੰ ਬਿਲਕੁਲ ਬਿਜਲੀ ਕੋਲੇ ਦੀ ਨਹੀਂ ਚਾਹੀਦੀ, ਆਪਣੀ ਉਹ ਗੂਗਲ ਵਾਲੇ ਡੇਟਾ ਸੈਂਟਰ ਬਣਾ ਰਹੇ ਨੇ ਮਿਨੀਫੋਟਾ ਦੇ ਵਿੱਚ, ਉਹ ਪੂਰੇ ਦਾ ਪੂਰਾ ਲੂਪ ਕੰਟਰੋਲਡ ਹੋਏਗਾ, ਧਰਤੀ ਦੇ ਨਾਲ ਕੰਟਰੋਲਡ ਹੋਏਗਾ, ਉਹ ਪਾਣੀ ਵਾਇਆ ਨਹੀਂ ਹੋਏਗਾ, ਇੱਕ ਪਾਈਪ 'ਚ ਘੁੰਮੀ ਜਾਏਗਾ ਜਿਵੇਂ ਰੇਡੀਏਟਰ 'ਚ ਪਾਣੀ ਘੁੰਮਦਾ, ਤੇ ਬਿਜਲੀ ਉਹ ਆਪਣੀ ਸੋਲਰ ਤੇ ਵਿੰਡ ਤੋਂ ਪੈਦਾ ਕਰਨਗੇ, ਨਾਲ ਬੈਟਰੀਆਂ ਲਗਾ ਰਹੇ ਨੇ ਜਿਹੜੀਆਂ 100 ਘੰਟਾ ਤੱਕ ਬੈਟਰੀ ਤੈਨੂੰ ਚਾਰਜ ਦੇ ਸਕਦੀ ਆ। ਤੇ ਸੋ ਉਹ ਜਿਹੜਾ ਕੰਮ ਆ ਉਹਦਾ ਨੁਕਸਾਨ ਹੋਏਗਾ, ਹੋਰ ਵੀ ਚਾਈਨਾ ਵਾਲੇ ਵੀ ਕਰ ਰਹੇ ਆ ਵੀ ਉਹ ਅੰਡਰ ਵਾਟਰ ਬਣਾਉਣਗੇ, ਪਰ ਜਿਹੜੀ ਉਹਨਾਂ ਦੀ ਗਰਮੀ ਆ ਜੇ ਉਹ ਪਾਣੀ 'ਚ ਆ ਵੀ ਗਈ ਆ, ਉਹ ਜਿਹੜੀ ਗਰਮੀ ਦੀ ਗੱਲ ਅਸੀਂ ਕਰਦੇ ਹਾਂ ਬਈ ਹਰ ਸਕਿੰਟ ਦੇ ਵਿੱਚ, ਹਰ ਮਿੰਟ ਦੇ ਵਿੱਚ 16 ਐਟਮ ਬੰਬ ਚੱਲਣ ਦੇ ਬਰਾਬਰ ਦੀ ਗਰਮੀ ਪੈਦਾ ਹੋ ਰਹੀ ਹੈ ਗਲੋਬਲ ਵਾਰਮਿੰਗ ਦੇ ਨਾਲ। ਸੋ ਜਿਹੜੇ ਡੇਟਾ ਸੈਂਟਰ ਆ ਇਹ ਸਾਰੇ ਰੜਾ ਕੇ ਵੀ ਉਹਦੇ ਪਾਂ ਪਾਸਕ ਵੀ ਨਹੀਂ ਆ, ਸੋ ਉਹਦਾ ਮੈਨੂੰ ਚਿੰਤਾ ਨਹੀਂ ਹੈ ਵੀ ਜੇ ਸਾਰੀ ਦੁਨੀਆਂ ਦੇ ਡੇਟਾ ਸੈਂਟਰ ਹੀ ਸਮੁੰਦਰ 'ਚ ਬਣ ਜਾਣ ਤੇ ਉਹਦਾ ਜਿਹੜੀ ਹੀਟ ਉਹਨੂੰ ਉਹ ਅਬਜ਼ੋਰਬ ਕਰੇਗਾ ਪਾਣੀ, ਮਾੜੀ ਗੱਲ ਹੈ, ਉਹਦਾ ਨੁਕਸਾਨ ਹੋਏਗਾ, ਪਰ ਜਿਹੜਾ ਵੱਡਾ ਨੁਕਸਾਨ ਹੋ ਰਿਹਾ ਸਾਡਾ ਉਹ ਉਹਦੇ ਸਾਹਮਣੇ ਕੁਛ ਵੀ ਨਹੀਂ ਹੈ।
1: ਸੋ ਉਹ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ, ਪਰ ਜਿਹੜਾ ਆਮ ਲੋਕਾਂ ਦੇ ਵੱਲੋਂ ਜਿਹੜਾ ਰਲ ਮਿਲ ਕੇ ਨੁਕਸਾਨ ਕੀਤਾ ਜਾ ਰਿਹਾ ਜਾਂ ਫਿਰ ਗਰਮੀ ਜਿਹੜੀ ਆ ਦਿਨੋਂ ਦਿਨ ਵੱਧ ਰਹੀ ਆ, ਉਹਦੇ ਆਪਾਂ ਨੁਕਸਾਨ ਲਗਾਤਾਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਹੁੰਦੇ ਆ, ਕਿੱਥੇ ਆਪਾਂ ਯੋਗਦਾਨ ਪਾ ਸਕਦੇ ਹਾਂ, ਆਪਾਂ ਜ਼ਰੂਰ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਉਹ ਤੁਹਾਨੂੰ ਤੁਹਾਡੇ ਮੁਤਾਬਕ ਉਹ ਜ਼ਿਆਦਾ ਖਤਰਨਾਕ ਨੇ?
0: ਹਾਂਜੀ ਹਾਂਜੀ, ਸਭ ਤੋਂ ਵੱਡੀ ਆ ਜੀ, ਜੇ ਤੁਸੀਂ ਔਰ ਇਹਨੂੰ ਸਾਨੂੰ ਮੁੜ ਕੇ ਆ ਵੀ ਸਾਨੂੰ ਸਰਕਾਰਾਂ 'ਤੇ ਪਾਓ, ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋ, ਤੁਸੀਂ ਆਪਣੇ MP ਨੂੰ, ਆਪਣੇ ਸਿਟੀ ਦੇ ਕੌਂਸਲਰ ਨੂੰ, ਤੁਸੀਂ ਜਿਹੜਾ ਤੁਹਾਡਾ ਲੋਕਲ MLA ਆ ਉਹਨਾਂ ਨੂੰ ਵੱਧ ਤੋਂ ਵੱਧ ਈਮੇਲ ਲਿਖੋ। ਈਮੇਲ ਲਿਖਣ 'ਚ ਤੁਹਾਨੂੰ ਕੋਈ ਟਾਈਮ ਨਹੀਂ ਲੱਗਦਾ ਵੀ ਤੁਸੀਂ ਕੀ ਕਰ ਰਹੇ ਹੋ, ਕਿਹੜੀ ਪੋਲਿਸੀ ਨਵੀਂ ਲਿਆ ਰਹੇ ਹੋ ਸਾਡਾ ਕਾਰਬਨ ਮਿਸ਼ਨ ਘਟਾਉਣ ਦੇ ਲਈ, ਅਤੇ ਤੁਸੀਂ ਆਪਣੇ ਘਰ ਦੇ ਵਿੱਚ ਕੀ ਕਰ ਸਕਦੇ ਹੋ। ਜਿਹਦੀ ਆਪਾਂ ਗੱਲਾਂ ਕਰਦੇ ਹਾਂ ਹਰ ਵਾਰੀ, ਸਭ ਤੋਂ ਵੱਡਾ ਕੰਟਰੀਬਿਊਸ਼ਨ ਹੈ ਜੇ ਤੁਸੀਂ ਰੈੱਡ ਮੀਟ ਜਿਹੜਾ ਸੀ ਉਹ ਬੰਦ ਕਰ ਦਿਓ, ਬਿਲਕੁਲ ਬੰਦ ਕਰ ਦਿਓ, ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ। ਅਤੇ ਹੋਰ ਗੱਲਾਂ ਵੀ ਆਪਾਂ ਕਰਾਂਗੇ, ਹੋਰ ਕੀ ਕਰ ਸਕਦੇ ਹੋ ਤੁਸੀਂ, ਇਲੈਕਟ੍ਰਿਕ ਕਾਰਾਂ ਦੀ ਆਪਾਂ ਕੀਤੀ ਆ, ਬੜੀ ਤੇਜ਼ੀ ਨਾਲ ਵੱਧ ਰਹੀਆਂ ਨੇ। ਦੇਖੋ ਮੈਂ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਆਲਮੋਸਟ 2 ਮਹੀਨਿਆਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਜਿਹੜੀਆਂ ਸੀ 15% ਦੇ ਕਰੀਬ ਹੁੰਦੀਆਂ ਸੀ ਨਵੀਆਂ ਕਾਰਾਂ ਦਾ ਹਿੱਸਾ, ਹੁਣ ਉਹ ਮੇਰੇ ਖਿਆਲ 50% ਦੇ ਕਰੀਬ ਪਹੁੰਚਣ ਨੂੰ ਫਿਰਦਾ। ਉਹ ਬਹੁਤ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਨੇ
1: ਜੀ। ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਬਾਈ ਜੀ, ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਅਤੇ ਜੇਕਰ ਹੋਰ ਵਧੇਰੇ ਤੁਸੀਂ ਗੱਲਬਾਤ ਜਾਂ ਪਿਛਲੇ ਅੰਕ ਸੁਣਨੇ ਹੋਣ ਤਾਂ ਫਿਰ ਤੁਸੀਂ ਸਾਡੀ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ ਹੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਹਿੱਸੇ ਦੇ ਵਿੱਚੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ
1: इश्क नहीं आसान बस इतना समझ लीजिए ध्यान से इश्क कीजिए क्योंकि शादी भी हो सकती है। सो दोस्तों मैं हूँ आपका अपना राजीव ठाकुर और आप सुनते रहिए रेडियो हाँ जी 1674 AM हंसिए मस्त रहिए नाचते रहिए खुश रहिए।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ ਦਾ ਦਿਨ, 26 ਸਤੰਬਰ 2026। ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਇਸ ਪੂਰੇ ਹਫ਼ਤੇ ਦੇ ਦਰਮਿਆਨ ਤੁਹਾਡੇ ਤੱਕ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਯਾਨੀ ਸੰਯੁਕਤ ਰਾਸ਼ਟਰ ਦੇ ਮਹਾਸਭਾ ਇਜਲਾਸ ਦੇ ਨਾਲ ਜੁੜੀਆਂ ਖ਼ਬਰਾਂ ਸਾਂਝੀਆਂ ਕੀਤੀਆਂ ਸੀ। ਇਸ ਦਰਮਿਆਨ ਜਿੱਥੇ ਦੁਨੀਆ ਭਰ ਦੇ ਨੇਤਾਵਾਂ ਨੇ ਆਪਣੇ ਪੱਖ ਦੁਨੀਆ ਦੀ ਇਸ ਸਭ ਤੋਂ ਵੱਡੀ ਸਟੇਜ ਦੇ ਅੱਗੇ ਰੱਖੇ, ਉੱਥੇ ਦੂਸਰੇ ਪਾਸੇ ਇਹਨਾਂ ਨੇਤਾਵਾਂ ਦੀ ਹੋ ਰਹੀ ਮੁਖਾਲਫਤ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਜਿਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਸੰਬੋਧਨ ਕੀਤਾ ਤਾਂ ਕਿਊਬਾ ਦੇ ਵਫਦ ਦੀ ਤਰਫ ਤੋਂ ਬਾਈਕਾਟ ਕੀਤਾ ਜਾਣਾ। ਠੀਕ ਇਸੇ ਤਰੀਕੇ ਦੇ ਨਾਲ ਜਦੋਂ ਬੈਂਜਾਮਿਨ ਨੇਤਨਯਾਹੂ ਯਾਨੀ ਇਜ਼ਰਾਈਲੀ ਪ੍ਰਧਾਨ ਮੰਤਰੀ ਇਸ ਸੰਬੋਧਨ ਨੂੰ ਸ਼ੁਰੂ ਹੀ ਕਰਦੇ ਨੇ, ਤਾਂ ਸੰਬੋਧਨ ਹਾਲ ਦਾ ਜਿਹੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੈਸ਼ਨ ਸੀ ਜਿੱਥੇ ਚੱਲ ਰਿਹਾ, ਉਸ ਹਾਲ ਦੇ ਵਿੱਚੋਂ ਕਈ ਸਾਰੇ ਦੇਸ਼ਾਂ ਦੇ ਵਫਦ ਉੱਠ ਕੇ ਚਲੇ ਗਏ। ਨੇਤਨਯਾਹੂ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਇਸ ਘਟਨਾ ਤੋਂ ਬਾਅਦ ਆਪਣੇ ਸੰਬੋਧਨ ਦੀ ਸ਼ੁਰੂਆਤ ਦੀ ਤਿੱਖੀ ਟਿੱਪਣੀ ਦੇ ਨਾਲ ਹੀ ਕੀਤੀ ਸੀ ਕਿ ਉਹ ਲੋਕ ਜਿਹੜੇ ਨੈਤਿਕ ਤੌਰ 'ਤੇ ਕਮਜ਼ੋਰ ਨੇ ਤੇ ਉਹ ਉੱਠ ਕੇ ਚਲੇ ਜਾਣ, ਤੇ ਜੇਕਰ ਹਾਲੇ ਤੱਕ ਕੋਈ ਨਹੀਂ ਗਿਆ ਤਾਂ ਕਿਰਪਾ ਕਰਕੇ ਚਲਾ ਜਾਵੇ। ਨੇਤਨਯਾਹੂ ਨੇ ਦਾਅਵਾ ਕੀਤਾ ਕਿ ਜਿਹੜੇ ਦੇਸ਼ ਨਿੱਜੀ ਤੌਰ ਦੇ ਉੱਤੇ ਇਜ਼ਰਾਈਲ ਦਾ ਬਚਾਅ ਕਰਦੇ ਨੇ ਉਹਨਾਂ ਦੇਸ਼ਾਂ ਦੇ ਪ੍ਰਤੀਨਿਧੀ ਸੰਯੁਕਤ ਰਾਸ਼ਟਰ ਦੇ ਸਭਾਘਰ ਤੋਂ ਬਾਹਰ ਨਿਕਲ ਗਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਨੂੰ ਹੈਰਾਨ ਕਰਨ ਵਾਲਾ ਪਖੰਡ ਯਾਨੀ ਕਿ ਮਾਇੰਡ ਬਲੋਇੰਗ ਹਿਪੋਕ੍ਰੇਸੀ ਉਹਨਾਂ ਨੇ ਦੱਸਿਆ। ਪਰ ਸਿਰਫ ਡੋਨਾਲਡ ਟਰੰਪ ਤੇ ਨੇਤਨਯਾਹੂ ਦਾ ਵਿਰੋਧ ਹੀ ਨਹੀਂ ਹੋਇਆ, ਬਲਕਿ ਅਮਰੀਕਾ ਦੇ ਵਿੱਚ ਰੌਕ ਸਟਾਰ ਵੈਲਕਮ ਹਾਸਲ ਕਰਨ ਵਾਲੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦਾ ਵੀ ਵਿਰੋਧ ਹੋਇਆ। ਜਿੱਥੇ ਨਿਊਯਾਰਕ ਦੇ ਵਿੱਚ ਇਹ ਸੰਮੇਲਨ ਚੱਲ ਰਿਹਾ ਸੀ, ਉੱਥੇ ਹੀ ਦੂਸਰੇ ਪਾਸੇ ਅਮਰੀਕਾ ਦੇ ਹੀ ਰਾਜਧਾਨੀ ਸ਼ਹਿਰ ਵਾਸ਼ਿੰਗਟਨ DC ਦੇ ਵਿੱਚ ਜ਼ੀ ਜਿਨਪਿੰਗ ਦਾ ਵਿਰੋਧ ਹੋ ਰਿਹਾ ਸੀ। ਜ਼ੀ ਜਿਨਪਿੰਗ ਦਾ ਵਿਰੋਧ ਤਿੱਬਤੀ ਹਮਾਇਤੀਆਂ ਦੀ ਤਰਫ ਤੋਂ, ਤਿੱਬਤੀ ਕਾਰਕੁਨਾਂ ਦੀ ਤਰਫ ਤੋਂ ਕੀਤਾ ਗਿਆ। ਜ਼ੀ ਜਿਨਪਿੰਗ ਦੇ ਨਿਊਯਾਰਕ ਤੋਂ ਵਾਸ਼ਿੰਗਟਨ ਤੱਕ ਦੇ ਕਾਫਲੇ ਦੇ ਬਾਹਰ ਤਿੱਬਤੀ ਬੈਨਰ ਤੇ ਝੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। US ਕੈਪੀਟਲ ਦੇ ਬਾਹਰ ਪ੍ਰਦਰਸ਼ਨ ਦਾ ਸਾਹਮਣਾ ਕਰਦੇ ਹੋਏ ਤਿੱਬਤੀ ਕਾਰਕੁਨਾਂ ਨੇ ਪੁਲਿਸ ਦੇ ਨਾਲ ਵੀ ਦੋ ਚਾਰ ਹੋਏ। ਜ਼ੀ ਜਿਨਪਿੰਗ ਦੇ ਹੋਟਲ ਜਾਣ ਵਾਲੇ ਰਸਤੇ ਦੇ ਉੱਤੇ ਵੀ ਕੋਈ ਸਵਾਗਤ ਨਹੀਂ ਦੇਖਣ ਨੂੰ ਮਿਲਿਆ, ਬਲਕਿ ਉਹਨਾਂ ਦਾ ਵਿਰੋਧ ਹੀ ਹੁੰਦਾ ਦੇਖਿਆ। US ਕੈਪੀਟਲ ਦੇ ਬਾਹਰ ਇੱਕ ਵੱਖਰੇ ਪ੍ਰਦਰਸ਼ਨ ਦੇ ਦਰਮਿਆਨ ਤਿੱਬਤੀ ਕਾਰਕੁਨਾਂ ਨੇ ਚੀਨੀ ਝੰਡੇ ਵੀ ਫੜੇ ਹੋਏ ਸੀ ਔਰ ਹੱਥ ਦੇ ਵਿੱਚ ਕੁਛ ਤਖਤੀਆਂ ਵੀ ਫੜੀਆਂ ਹੋਈਆਂ ਸੀ, ਜਿਸ ਦੇ ਉੱਤੇ ਚੀਨੀ ਰਾਸ਼ਟਰਪਤੀ ਦਾ ਵਿਰੋਧ ਕੀਤਾ ਗਿਆ ਸੀ। ਉੱਥੇ ਵਿਰੋਧ ਦੀ ਜਦੋਂ ਗੱਲ ਆਉਂਦੀ ਹੈ ਤੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਭਲਕੇ ਯਾਨੀ ਐਤਵਾਰ ਦੇ ਦਿਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਮਾਇਤੀਆਂ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ। ਦੱਸ ਦਈਏ ਕਿ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਦੇ ਹੱਕ ਦੇ ਵਿੱਚ ਰਾਜਧਾਨੀ ਇਸਲਾਮਾਬਾਦ ਨੂੰ ਜਾਣ ਵਾਲੇ ਰਸਤਿਆਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ। ਸਰਕਾਰ ਨੇ ਮੁੱਖ ਰਾਜਮਾਰਗਾਂ ਨੂੰ ਸ਼ਿਪਿੰਗ ਕੰਟੇਨਰਸ ਦੇ ਨਾਲ ਬੰਦ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਨੇ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਮੁਤਾਬਕ ਤਾਂ ਰਾਜਧਾਨੀ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ 35,000 ਵਾਧੂ ਪੁਲਿਸ ਤੇ ਅਰਧ ਸੈਨਿਕ ਬਲ ਨੂੰ ਤੈਨਾਤ ਕੀਤਾ ਗਿਆ। ਖੈਬਰ ਪਖਤੂਨਵਾ ਦੇ ਸੂਬੇ ਨੂੰ ਇਸਲਾਮਾਬਾਦ ਦੇ ਨਾਲ ਜੋੜਨ ਵਾਲੇ ਦੋ ਰਾਜਮਾਰਗਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਿਵਾਸ, ਵਿਦੇਸ਼ੀ ਦੂਤਾਵਾਸਾਂ ਨੂੰ ਜਾਣ ਵਾਲੇ ਰਸਤਿਆਂ ਦੇ ਉੱਤੇ ਵੀ ਸ਼ਿਪਿੰਗ ਕੰਟੇਨਰ ਲਗਾ ਦਿੱਤੇ ਗਏ ਨੇ। 73 ਸਾਲਾ ਇਮਰਾਨ ਖਾਨ ਨੂੰ 2022 ਦੇ ਵਿੱਚ ਅਵਿਸ਼ਵਾਸ ਮਤੇ ਦੇ ਰਾਹੀਂ ਹਟਾਇਆ ਗਿਆ ਸੀ। ਆਪਣੇ ਆਪ ਨੂੰ ਉਹ ਰਾਜਨੀਤਿਕ ਕੈਦੀ ਦੱਸਦੇ ਨੇ ਤੇ ਮੌਜੂਦਾ ਸਰਕਾਰ ਦੀ ਤਰਫ ਤੋਂ ਉਹਨਾਂ ਨੂੰ ਨਫ਼ਰਤ ਦੀ ਭਾਵਨਾ ਦੇ ਨਾਲ ਜੇਲ੍ਹ ਦੇ ਵਿੱਚ ਡੱਕਿਆ ਗਿਆ। ਇਹ ਕਹਿਣਾ ਉਹਨਾਂ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਯਾਨੀ PTI ਦਾ। ਸਾਲ 2023 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਭਰ ਦੇ ਵਿੱਚ ਦੰਗੇ ਵੀ ਭੜਕੇ ਸੀ। ਮੰਨਿਆ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਦੇਸ਼ ਦੇ ਵਿੱਚ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜੋ ਕਿ ਦੇਸ਼ ਦੀ ਸੱਤਾ ਨੂੰ ਵੀ ਇੱਕ ਚੁਣੌਤੀ ਹੈ। ਭਾਰਤ ਦੇ ਨਾਲ ਜੁੜੀਆਂ ਖ਼ਬਰਾਂ, ਜਿੱਥੇ ਉੱਤਰ ਪੂਰਬੀ ਸੂਬੇ ਸਿੱਕਿਮ ਦੇ ਵਿੱਚ ਹੋਈ ਭਾਰੀ ਮੀਂਹ ਦੇ ਚੱਲਦਿਆਂ ਗਿਆਲਸ਼ਿੰਗ ਜ਼ਿਲ੍ਹੇ ਦੇ ਰਿੰਬੀ ਪਿੰਡ ਦੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਫੇਸਬੁੱਕ ਦੇ ਉੱਤੇ ਲਿਖਿਆ ਕਿ ਇਸ ਜ਼ਮੀਨ ਖਿਸਕਣ ਦੀ ਘਟਨਾ ਦੇ ਚੱਲਦਿਆਂ ਬੇਹੱਦ ਦੁਖੀ ਹਾਂ, ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਏਗੀ, ਸਰਕਾਰ ਇਸ ਮੁਸ਼ਕਿਲ ਘੜੀ ਦੇ ਵਿੱਚ ਰਿੰਬੀ ਦੇ ਲੋਕਾਂ ਦੇ ਨਾਲ ਮਜ਼ਬੂਤ ਤਰੀਕੇ ਦੇ ਨਾਲ ਖੜੀ ਹੈ। ਉੱਥੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਜੇਕਰ ਸ਼ਨੀਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਤੱਕ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅਸਤੀਫਾ ਨਾ ਦਿੱਤਾ ਤਾਂ CJP ਆਉਣ ਦੀ 2 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦੇਵੇਗੀ। ਦੀਪਕੇ ਨੇ ਲਿਖਿਆ, ਇਸ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਲੋਕਤੰਤਰ ਨੂੰ ਬਚਾਉਣ ਦਾ ਸੰਕਲਪ ਕੀਤਾ ਜਾਏਗਾ। ਇਸ ਤੋਂ ਪਹਿਲਾਂ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਛਵੀ ਇੱਕ ਰਿਪੋਰਟ ਦੇ ਵਿੱਚ ਵਿਰੋਧੀ ਧਿਰਾਂ ਦੇ ਨਾਲ ਹੀ ਕਾਂਗਰਸ ਜਨਤਾ ਪਾਰਟੀ ਨੇ ਵੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਨਿਸ਼ਾਨਾ ਸਾਧਿਆ ਸੀ। ਪਰ ਇਸ ਤੋਂ ਵੀ ਵੱਧ ਕੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਲੰਘੀ ਕੱਲ੍ਹ ਯਾਨੀ ਸ਼ੁੱਕਰਵਾਰ ਦੇ ਦਿਨ ਐਕਸ ਦੇ ਉੱਤੇ ਪੋਸਟ ਕਰਕੇ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਲਿਖਿਆ ਕਿ ਫਿਕਸਡ ਮੈਚ ਦੇ ਵਿੱਚ ਹਰ ਕੈਚ ਨਹੀਂ ਛੱਡਿਆ ਜਾਂਦਾ, ਕੁਝ ਕੈਚ ਫੜ ਵੀ ਲਏ ਜਾਂਦੇ ਨੇ ਤਾਂ ਕਿ ਮੈਚ ਨੂੰ ਆਖਰੀ ਓਵਰ ਤੱਕ ਖਿੱਚ ਕੇ ਦਿਖਾਇਆ ਜਾ ਸਕੇ ਕਿ ਮੁਕਾਬਲਾ ਸਖ਼ਤ ਸੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਉਹਨਾਂ ਦੋਸ਼ ਮੜਿਆ ਕਿ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਕੁਝ ਜਿੱਤ ਦਵਾਈ ਜਾਏਗੀ, ਇੰਨੀ ਕਿ ਤੁਸੀਂ ਚੋਣਾਂ ਲੜਦੇ ਰਹੋ, ਲੋਕਾਂ ਨੂੰ ਲੱਗੇ ਕਿ ਅਸਲ ਦੇ ਵਿੱਚ ਮੁਕਾਬਲਾ ਹੋਇਆ, ਪਰ ਇਹ ਜਿੱਤ ਦੇ ਕੁਝ ਉਹ ਟੁਕੜੇ ਨੇ ਜੋ ਕਿ ਤੁਸੀਂ ਇਸ ਖੇਡ ਦੇ ਵਿੱਚ ਆਪਣੀ ਹੋਂਦ ਨੂੰ ਬਣਾਈ ਰੱਖਣ ਦੇ ਲਈ ਹਾਸਲ ਕੀਤੇ ਨੇ। ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਆਪਣੇ ਸਾਥੀਆਂ ਦੇ ਸਣੇ 2 ਅਕਤੂਬਰ ਨੂੰ ਪੂਰੇ ਦੇਸ਼ ਦੇ ਵਿੱਚੋਂ ਜੰਤਰ ਮੰਤਰ ਤੋਂ ਪ੍ਰਦਰਸ਼ਨ ਫੂਕਣ ਦੀ ਗੱਲ ਕੀਤੀ ਹੈ। ਉੱਥੇ ਹੀ ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਦੇ ਪ੍ਰਮੁੱਖ ਚਿਰਾਗ ਪਾਸਵਾਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਇੱਕ ਸੰਵਿਧਾਨਕ ਸੰਸਥਾ ਹੈ, ਇਸ ਦੇ ਵਿੱਚ ਜੇਕਰ ਤੁਹਾਨੂੰ ਕੋਈ ਸਵਾਲ ਖੜਾ ਹੋ ਰਿਹਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀਆਂ ਗੱਲਾਂ ਨੂੰ ਮਜ਼ਬੂਤੀ ਦੇ ਨਾਲ ਰੱਖੇ। ਵਿਰੋਧੀ ਧਿਰ ਕੀ ਬੋਲਦਾ ਕੀ ਨਹੀਂ ਬੋਲਦਾ ਇਸ ਦੇ ਨਾਲ ਸਾਨੂੰ ਜ਼ਿਆਦਾ ਫਰਕ ਨਹੀਂ ਪੈਂਦਾ, ਕਿਉਂਕਿ ਵਿਰੋਧੀ ਧਿਰ ਦਾ ਕੰਮ ਹੀ ਦੋਸ਼ ਲਗਾਉਣਾ। ਰਾਹੁਲ ਗਾਂਧੀ ਜਾਂ ਕਿਸੇ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਜਵਾਬ ਨਹੀਂ ਦੇਣਾ ਚਾਹੀਦਾ, ਬਲਕਿ ਜਨਤਾ ਦੇ ਮਨ ਦੇ ਵਿੱਚ ਕੋਈ ਸ਼ੱਕ ਨਾ ਰਹਿ ਜਾਵੇ ਇਹ ਤੈਅ ਕਰਨਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਚੋਣ ਕਮਿਸ਼ਨਰ ਸੰਧੂ ਤੇ ਜੋਸ਼ੀ ਨੇ ਪਿਛਲੇ 10 ਮਹੀਨਿਆਂ 'ਚ ਘੱਟੋ ਘੱਟ 14 ਵਾਰ ਰਿਕਾਰਡ ਆਪਣੇ ਇਤਰਾਜ਼ ਦਰਜ ਕਰਵਾਏ ਸੀ, ਜਿਸ ਦੇ ਉੱਤੇ ਚੀਫ਼ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਆਪਣੇ ਮਨਮਰਜ਼ੀ ਦੇ ਨਾਲ ਫੈਸਲੇ ਲੈਂਦੇ ਰਹੇ ਤੇ ਸੱਤਾਧਾਰੀ ਪਾਰਟੀ ਭਾਜਪਾ ਦਾ ਕਹਿਣਾ ਹੈ ਕਿ ਅਸਹਿਮਤੀ ਵਾਈਬ੍ਰੈਂਟ ਲੋਕਤੰਤਰ ਦੇ ਵਿੱਚ ਬੜੀ ਆਮ ਹੁੰਦੀ ਹੈ। ਉੱਥੇ ਆਸਟ੍ਰੇਲੀਆ ਦੀ ਖ਼ਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦਾ ਇਸਤੇਮਾਲ ਕਰਦਿਆਂ ਹੋਇਆਂ ਆਸਟ੍ਰੇਲੀਆ ਦਾ ਪੱਖ ਬੜੀ ਮਜ਼ਬੂਤੀ ਦੇ ਨਾਲ ਰੱਖਿਆ ਔਰ ਆਸਟ੍ਰੇਲੀਆ ਨੂੰ ਯੂਨਾਈਟਿਡ ਨੇਸ਼ਨ ਦੇ ਸਿਕਿਉਰਿਟੀ ਕੌਂਸਲ ਦੇ ਵਿੱਚ 2029 ਤੇ 2030 ਦੇ ਲਈ ਟੈਂਪਰੇਰੀ 2 ਸਾਲਾਂ ਦੀ ਸੀਟ ਦੇਣ ਦੀ ਵਕਾਲਤ ਵੀ ਚੱਜ ਦੇ ਨਾਲ ਕੀਤੀ। ਹਾਲਾਂਕਿ ਇਸ ਦਰਮਿਆਨ ਆਸਟ੍ਰੇਲੀਆ ਨੂੰ ਕੈਨੇਡਾ, ਯੂਰਪੀ ਯੂਨੀਅਨ ਤੇ ਕੁਝ ਹੋਰਨਾਂ ਦੇਸ਼ਾਂ ਦੀ ਹਮਾਇਤ ਹਾਸਲ ਹੋਈ, ਪਰ ਇਹ ਦੇਖਣਾ ਹੋਏਗਾ ਕਿਉਂਕਿ ਇਸ ਸਾਲ ਦੇ ਮੱਧ ਤੱਕ ਇਹ ਫੈਸਲਾ 2027 ਦੇ ਮੱਧ ਤੱਕ ਇਹ ਫੈਸਲਾ ਲੈ ਲਿਆ ਜਾਣਾ ਕਿ ਆਸਟ੍ਰੇਲੀਆ ਨੂੰ ਟੈਂਪਰੇਰੀ ਜਿਹੜੀ ਮੈਂਬਰਸ਼ਿਪ ਆ ਉਹ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਯਾਨੀ ਸਲਾਮਤੀ ਕੌਂਸਲ ਦੀ ਦਿੱਤੀ ਜਾਵੇ ਜਾਂ ਨਹੀਂ। ਇਸ ਦਰਮਿਆਨ ਐਲਬਨੀਜ਼ ਨੇ ਆਪਣੀ ਸਪੀਚ ਨੂੰ ਨਿਊਯਾਰਕ ਦੇ ਵਿੱਚ ਦਿੰਦਿਆਂ ਹੋਇਆਂ ਇਸ ਭਾਸ਼ਣ ਦੇ ਕੁਝ ਹਿੱਸੇ ਐਕਸ ਤੋਂ ਵੀ ਸਾਂਝੇ ਕੀਤੇ। ਉਹਨਾਂ ਨੇ ਜਿਸ ਤਰੀਕੇ ਦੇ ਨਾਲ AI ਕੰਪ

0: 2007 ਤੋਂ ਬਾਅਦ ਪੈਟਰੋਲ ਦਾ ਇੰਨਾ ਸਿਖਰਲਾ ਪੱਧਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਤਾਂ ਘੱਟੋ ਘੱਟ ਨਹੀਂ ਦੇਖਿਆ ਹੋਏਗਾ। ਚੀਫ ਇਕਨੋਮਿਸਟ ਦੀ ਤਰਫ ਤੋਂ ਇਸ ਕਿਸਮ ਦਾ ਦਾਅਵਾ ਕੀਤਾ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਇਸ ਵੀਕਐਂਡ ਹੀ ਨਹੀਂ ਬਲਕਿ ਆਉਣ ਵਾਲੇ ਦਿਨਾਂ ਦੇ ਦਰਮਿਆਨ ਕੀਮਤਾਂ ਵੱਧ ਜਾਣਗੀਆਂ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਅਗਲੇ ਹਫ਼ਤੇ ਦੇ ਦਰਮਿਆਨ ਕੀ ਕੁਝ ਹੋਏਗਾ ਉਸ ਨੂੰ ਲੈ ਕੇ ਵੀ ਤੁਹਾਨੂੰ ਇੱਕ ਪੰਛੀ ਝਾਤ ਦੇ ਦਈਏ। ਆਰ ਬੀ ਏ ਦੀ ਪੋਲਿਸੀ ਯਾਨੀ ਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਤਰਫ ਤੋਂ ਕੀ ਫੈਸਲਾ ਲਿਆ ਜਾਏਗਾ ਇਸ ਦੇ ਉੱਤੇ ਸਭ ਦੀਆਂ ਨਿਗਾਹਾਂ ਰਹਿਣਗੀਆਂ। ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦੇ ਅਨੁਮਾਨ ਤਾਂ ਪਹਿਲਾਂ ਹੀ ਸਾਰੀਆਂ ਆਰਥਿਕ ਸੰਸਥਾਵਾਂ ਅਤੇ ਵਿੱਤੀ ਲੈਣ ਦੇਣ ਵਾਲੀਆਂ ਸੰਸਥਾਵਾਂ ਕਰ ਚੁੱਕੀਆਂ ਨੇ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਦੇ ਕ੍ਰੈਡਿਟ ਸਕੀਮ ਕੋਟੈਲਿਟੀ ਦੀ ਹੋਮ ਵੈਲਿਊ ਇੰਡੈਕਸ ਰਿਪੋਰਟ ਵੀ ਐਸੇ ਹਫ਼ਤੇ ਦੇ ਦਰਮਿਆਨ ਸਾਹਮਣੇ ਆਏਗੀ। Q3 ਜੌਬ ਵੈਕਸੀਨਸ ਅਤੇ ਟਰੇਡ ਬੈਲੈਂਸ ਤੋਂ ਇਲਾਵਾ ਜਿਹੜੀਆਂ ਘਰਾਂ ਦੀਆਂ ਅਪਰੂਵਲਸ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਰਿਪੋਰਟ ਸਾਹਮਣੇ ਆਉਣੀ ਹੈ ਜਿਸ ਦੇ ਉੱਤੇ ਚਰਚਾਵਾਂ ਹੁੰਦੀਆਂ ਰਹਿਣਗੀਆਂ। ਸ਼ੇਅਰ ਬਾਜ਼ਾਰ ਦੇ ਵਿੱਚ ਆਸਟ੍ਰੇਲੀਆ ਦੀ ਮਜ਼ਬੂਤ ਪਕੜ ਪਰ ਘਰੇਲੂ ਬਾਜ਼ਾਰ ਦੇ ਵਿੱਚ ਆਸਟ੍ਰੇਲੀਆ ਦੀ ਢਿੱਲ ਜਿਹੜੀ ਹੈ ਉਹ ਵੀ ਖ਼ਬਰਾਂ ਦਾ ਵਿਸ਼ਾ ਬਣੀ ਰਹੇਗੀ। ਉਧਰ ਵੈਸਟਰਨ ਆਸਟ੍ਰੇਲੀਆ ਦੇ ਦੋ ਜੋੜੇ ਭਰਾਵਾਂ ਦੀ ਤਰਫ ਤੋਂ ਪਿਛਲੇ 2 ਸਾਲਾਂ ਦੇ ਵਿੱਚ 2 ਵਾਰ ਲਾਟਰੀਆਂ ਜਿੱਤੀਆਂ ਗਈਆਂ ਨੇ। ਇਸ ਵਾਰ ਤਾਂ $10 ਲੱਖ ਦੀ ਲਾਟਰੀ ਉਹਨਾਂ ਦੀ ਤਰਫ ਤੋਂ ਜਿੱਤ ਲਈ ਗਈ। ਕਾਨੂੰਨ ਕਾਰਨਾਂ ਕਰਕੇ ਇਹਨਾਂ ਦੇ ਨਾਮ ਨਹੀਂ ਦੱਸੇ ਜਾ ਸਕਦੇ ਪਰ ਵੈਸਟਰਨ ਆਸਟ੍ਰੇਲੀਆ ਦੇ ਗ੍ਰੇਟ ਸਦਰਨ ਰੀਜਨ ਦੇ ਵਿੱਚ ਰਹਿਣ ਵਾਲੇ ਇਹਨਾਂ ਭਰਾਵਾਂ ਨੇ ਐਲਬਨੀ ਦੀ ਇੱਕ ਕਲਾਰਕ ਨਿਊਜ਼ ਏਜੰਸੀ ਤੋਂ ਟਿਕਟਾਂ ਖਰੀਦੀਆਂ ਸੀ ਜਿਸ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਜਦੋਂ ਪ੍ਰਾਈਸ ਜਿੱਤਿਆ ਤਾਂ ਆਪਣੀ ਭੈਣ ਨੂੰ ਘਰ ਲੈ ਕੇ ਦਿੱਤਾ ਅਤੇ ਐਤਕੀ ਦੂਜੀ ਵਾਰ ਆਪਣਾ ਘਰ ਵੀ ਮੁਫ਼ਤ ਕਰ ਲਿਆ। ਜੋੜੇ ਭਰਾਵਾਂ ਨੇ ਆਪਣੀ ਜਿੱਤ ਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਹੈ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਜਿੱਥੇ ਨੇਪਾਲ ਨੇ ਅਫ਼ਗਾਨਿਸਤਾਨ ਨੂੰ T20 ਮੈਚ ਦੇ ਵਿੱਚ 5 ਵਿਕਟਾਂ ਦੇ ਨਾਲ ਹਰਾ ਦਿੱਤਾ। ਦੱਸ ਦਈਏ ਕਿ ਏਸ਼ੀਅਨ ਖੇਡਾਂ ਦੇ ਇਸ ਮੈਚ ਦੇ ਵਿੱਚ ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ ਦੇ ਉੱਤੇ 102 ਦੌੜਾਂ ਬਣਾਈਆਂ। ਅਫ਼ਗਾਨਿਸਤਾਨ ਦੀ ਤਰਫ ਤੋਂ ਸਭ ਤੋਂ ਜ਼ਿਆਦਾ 30-30 ਦੌੜਾਂ ਦਾ ਯੋਗਦਾਨ ਮੱਧ ਕ੍ਰਮ ਦੇ ਬੱਲੇਬਾਜ਼ ਫੈਜ਼ਲ ਖਾਨ ਅਤੇ ਮੁਹੰਮਦ ਇਸ਼ਾਕ ਨੇ ਕੀਤਾ। ਇਸ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਉੱਤਰੀ ਨੇਪਾਲ ਦੀ ਟੀਮ ਨੇ 17.2 ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ ਹੀ 103 ਦੌੜਾਂ ਬਣਾ ਛੱਡੀਆਂ। ਦੱਸ ਦਈਏ ਕਿ ਨੇਪਾਲ ਦੀ ਟੀਮ ਟੈਸਟ ਕ੍ਰਿਕਟ ਰੈਂਕਿੰਗ ਦੇ ਵਿੱਚ ਅਫ਼ਗਾਨਿਸਤਾਨ ਤੋਂ ਕਿਤੇ ਪਛੜੀ ਹੋਈ ਹੈ ਪਰ ਫਿਰ ਵੀ ਇਸ ਮੈਚ ਨੂੰ ਜਿੱਤ ਕੇ ਏਸ਼ੀਅਨ ਖੇਡਾਂ ਦੇ ਵਿੱਚ ਇੱਕ ਵੱਡਾ ਉਲਟਫੇਰ ਕੀਤਾ। ਉਧਰ ਜਪਾਨ 'ਚ ਚੱਲ ਰਹੀਆਂ ਨੇ ਏਸ਼ੀਅਨ ਖੇਡਾਂ 'ਚ ਭਾਰਤ ਦੀ ਤਰਫ ਤੋਂ ਕਮਲਜੀਤ ਸਿੰਘ ਅਤੇ ਸੁਰੂਚੀ ਸਿੰਘ ਨੇ ਮਿਕਸਡ ਟੀਮ ਦੇ ਵਿੱਚ 10 ਮੀਟਰ ਏਅਰ ਪਿਸਟਲ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਜਿੱਤੇ ਨੇ। ਇਸ ਦੇ ਨਾਲ ਹੀ ਏਸ਼ੀਅਨ ਖੇਡਾਂ 2026 'ਚ ਭਾਰਤੀ ਮਹਿਲਾ ਦੀ ਹਾਕੀ ਟੀਮ ਨੇ ਜਪਾਨ ਨੂੰ 3-1 ਦੇ ਨਾਲ ਹਰਾਇਆ। ਫਿਲਹਾਲ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ 19 ਮੈਡਲਸ ਦੇ ਨਾਲ 12ਵੀਂ ਨੰਬਰ ਦੇ ਉੱਤੇ ਹੈ ਜਿਸ ਦੇ ਵਿੱਚ 2 ਗੋਲਡ 8 ਸਿਲਵਰ ਅਤੇ 9 ਬ੍ਰੋਂਜ਼ ਸ਼ਾਮਲ ਨੇ। ਚੀਨ ਨੇ ਇਸ ਮੈਡਲ ਸੂਚੀ ਦੇ ਵਿੱਚ 85 ਗੋਲਡ ਮੈਡਲ ਜਿੱਤੇ ਨੇ ਅਤੇ ਕੁੱਲ 135 ਗੋਲਡ ਮੈਡਲ ਜਿੱਤੇ ਨੇ। ਉੱਥੇ ਜਪਾਨ ਦੂਜੇ ਨੰਬਰ 'ਤੇ ਹੈ ਜਿਸ ਦੇ ਕੋਲ 97 ਮੈਡਲ ਨੇ ਜਿਸ 'ਚ 22 ਗੋਲਡ ਮੈਡਲ ਸ਼ਾਮਲ ਨੇ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖ਼ਬਰਾਂ ਦੇ ਅੱਜ ਸ਼ਨੀਵਾਰ ਦੇ ਇਸ ਹਿੱਸੇ ਦੇ ਵਿੱਚ ਨਹੀਂ ਦਿਓ ਇਜਾਜ਼ਤ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
2: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
3: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
4: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ
5: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ
6: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ
7: ਨਾ ਪੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

इजाजत है। This is the Rishi Rich Beat.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: नो है पुत्र, पहला मैंने अंग्रेजी बोल के दिखा।
1: I have many cow, but favorite best cow लाली। He have 4 leg, 2 ear, 2 eye. Very good, she very fast cow.
0: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
2: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ
3: ਹੋ? ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
5: Star Studio 18 and Panorama Studios Production presents
6: Mere bete ke liye justice chahiye
7: Mujhe justice nahi badla chahiye
5: Drishyam The Conclusion starring Ajay Devgan Tabu Shreya Saran Jaydeep Alawar and many more
8: Is baar khatra kab kaise aur kahan se aayega batana mushkil hai
5: The end we've been waiting for Drishyam The Conclusion in cinema 2nd October
8: kyunki kahani abhi khatam nahi hui hai आखिरी हिस्सा बाकी है
5: Overseas released by Zee Studios

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਹਾਂਜੀ 1674

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂ ਜੀ, 1600।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਸ਼ੇਅਰ ਨੈਕਸਸ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਆ।

0: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ
1: ਬੀਜ ਮੰਤਰ ਸਰਵ ਕੋ ਗਿਆਨ ਚੋ ਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਪੂਏ
1: ਕਰ ਕਿਰਪਾ ਅੰਤੁਰ ਉਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਕਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸਵਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਦ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹਿ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹੰ ਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਾਹਮਾ ਹੈ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਸਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖ ਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਣੈ ਜਗਦੀਸ਼
1: ਜੀਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸਕਾ ਬਲ ਨਾਈ ਇਸ ਹਾਥ ਕਰਮ ਕਰਾਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਈ ਰਹੇ ਦਿਨ ਰਾਤ
1: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹੇ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਰਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾਕਾ ਮਿਟੈ ਬਿਮਾਨ ਸੂਜਾ ਨਾਨਕ ਦਰ ਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮਨੀ ਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਲ
1: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿਤ
1: ਸੰਤ ਕੇ ਦੁਖੀ ਕੋ ਡਨ ਲਾਗੈ ਸੰਤ ਕੋ ਦੁਖੀ ਕੋ ਸਭ त्यागै।
0: संत का दुखी महा अहंकारी, संत का दुखी सदा बिकारी,
1: संत का दुखी जन मैं मरै, संत के दुख ना सुख ते टरै।
0: संत के दुखी को नाही ठाओ, नानक संत पावै ता लय मिलाए।
1: संत का दुखी अज बीते टूटै, संत का दुखी किते काज ना पहुंचै।
0: संत के दुखी को ध्यान परमाइया, संत का दुखी उजड़ पाइया।
1: संत का दुखी अंतर ते थोथा, जो सास बिना मृतक की लोथा।
0: संत के दुखी की जड़ किछ नाहे, आपन बीजा पे ही खाहे।
1: संत के दुखी को अवर ना रखन हार, नानक संत भावे ता लय उबार।
0: संत का दुखी ओ बिल लाए, जो जल बिहुन मछली तड़फड़ाए।
1: संत का दुखी भूखा नहीं राजा, जो पावक इधर नहीं त्रापै।
0: संत का दुखी छुटा किला, जो बुआर तिल खेत माहे दहिला।
1: संत का दुखी धर्म ते रहत, संत का दुखी सद मिथ्या कहत।
0: किरत निंद का तुर ही पया, नानक जो तिस पावे सोई थिया।
1: संत का दुखी बिगरूप हो जाए, संत के दुखी को दरगह मिला सजाए।
0: संत का दुखी सदा सहकाइय, संत का दुखी मां ना मरे ना जीवाइय।
1: संत के दुखी की पूजे ना आसा, संत का दुखी उठ चले निराशा।
0: संत के दुख न तृष्णा कोई, जैसा पावे तैसा कोई होए।
1: पया कितन मेटे कोई, नानक जाने सच्चा सोई।
0: सब कर तिसके ओहो करने हार, सदा सदा तिसको नमस्कार।
1: सब की उस्तत करो दिन रात, तिसे त्यावो सास गिरा।
0: सब कछ वरते तिसका किया, जैसा करे तैसा को थिया।
1: अपना खेल अब करने हार, दूसर कौन कहे विचार।
0: जिसनो कृपा करे तिस अपन नाम, दे बडभागी नानक जन से।
1: सुखमनी सुख अमृत प्रभ नाम, भगत जना कै मन विश्राम। 8-13 श्लोक।
0: तजो सियानप सुरजन हो, सिमरो हर हर राय। एक आस हर मन रखो, नानक दुख भरम पौ जाए। सत नाम श्री वाहिगुरु अष्टपदी।
1: मन की टेक विधि सब जानो, देवन को एक है भगवान।
0: जिस कह दिया रह अगाए, बहुर न तृष्णा लागे आए।
1: मारे राखे एक आप, मन कै कुछ नाही हाथ।
0: तिसका हुक्म बूढ़ सुख होए, तिसका नाम रह कंठ परोए।
1: सिमर सिमर सिमर पव सोए, नानक बिघन न लागे कोई।
0: उस्तत मन में कर निरंकार, कर मन मेरे सत व्यवहार।
1: निर्मल रसना अमृत पियो, सदा सुहेला कर ले जियो।
0: नैनो पे ठाकुर का रंग, साध संग बिन सह सब संग।
1: चरण चलो मार गोविंद, मिटे पाप जपिए हर बिंद।
0: कर हर कर्म सर्वन हर कथा, हर दरगह नानक उजल मथा।
1: वडबागी ते जन जग माहे, सदा सदा हर की गुण गाहे।
0: राम नाम जो कर है बीचार, से धनवंत गनी संसार।
1: मन तन मुख बोले हर मुखी, सदा सदा जानू ते सुखी।
0: एको एक एक पछान है, इतुत की हो सो जी जान है।
1: नाम संग जिसका मन माने, नानक तिन निरंजन जाने।
0: गुर प्रसाद अपन आप सूझे, तिसकी जानो तृष्णा बुझे।
1: सा संग हर हर जस कह तू, सर्व रोग त्यो हर जन नह तू।
0: आंदर कीर्तन केवल बख्यान, ग्रस्त मैं सोई निर्वाण।
1: एक ऊपर जिस जन की आशा, तिसकी कटिए जम की फासा।
0: पार ब्रह्म की जिस मन भूख, नानक तिस है ना लागे दुख।
1: जिसको हर पर मन चित आवे, सो संत सुहेला नहीं डुलावे।
0: जिस पर अपना कृपा कर, सो सेव कहो किसते डरे।
1: जैसा सत तैसा दिष्टाया, अपने कार्य में आप समाया।
0: सोदत सोदत सोदत सीजिया, गुर प्रसाद तत सा बूझिया।
1: जब देखो ता सब किछ मूल, नानक सो सुखम सोई स्थूल।
0: नह किछ जन्म है, नह किछ मर है, आपन चलित आप ही कर है।
1: आवन जावन दिष्ट अनदिष्ट, आज्ञाकारी तारी सब शिष्ट।
0: आपे आप सगल मह आप, अनक जुगत राज थापो थाप।
1: अविनाशी नाही किछ खंड, तारन धार रहो ब्रह्मांड।
0: अलख अपे पुरख प्रताप, आप जपाए ता नानक जाप।
1: जिन प्रभ जाता सो सोभावंत, सगल संसार उदरे तनमंत।
0: प्रभु के सेवक सगल उदाहरण, प्रभु के सेवक दुख विसारण।
1: आपे मेल लय कृपाल, गुर का सजो पै निहाल।
0: उनकी सेवा सोई लागे, जिसनो कृपा करह बड़ भाग।
1: नाम जपत पावे विश्राम, नानक तिन पुरख को उत्तम कर मान।
0: जो किछ करे सो प्रभु कै रंग, सदा सदा सह हर संग।
1: सह सुभा होवे सो होए, करने हार पछाण सोए।
0: प्रभु का किया जन मीठ लगाना, जैसा सा तैसा दृष्टाना।
1: जिस ते उपजे तिस महे सुमाए, ओए निधान ओए सुख निदान उन्हों बनाए।
0: आपस को आप दीनो मान, नानक प्रभु जन एको जान।
1: सुख मनी सुख अमृत प्रभ नाम, भगत जना कै मन विश्राम। 8-14 श्लोक।
0: सर्व कला भरपूर प्रभ, बिरथा जानन हार। जा कै स्मरण उदरिया, नानक तिस बलिहार। सत नाम श्री वाहिगुरु अष्टपदी।
1: टूटी गंडन हार गोपाल, सर्व जिया आपे प्रतपाल।
0: सगल की चिंता जिस मन माहे, तिस ते बिरथा कोई नाहे।
1: रे मन मेरे सदा हर जाप, अवनाशी प्रभ आपे आप।
0: आपन की आकछु न होए, जी सौ प्राणी लोचै कोए।
1: तिस बिन नाही तेरे किछ काम, गत नानक जप एक हर नाम।
0: रूपवंत होए नाही मोह, प्रभु की जोत सगल घट सो है।
1: तनवंता होए क्या को गर्भ, जा सब की तिसका दिया दरबै।
0: असुरा जे को कहावे, प्रभु की कला बिना कहतावे।
1: जे को होए बह दातार, तिस दिन हार जाने गवार।
0: जिस गुर प्रसाद टूटे हां रोग, नानक सोजन सदा अरोग।
1: ज्यो मंदर को था मैं थमन, त्यो गुर का शब्द मने अस्थमन।
0: ज्यो पाखाण नाव चढ़ता रह, प्राणी गुर चरण लागत निस्तार।
1: ज्यो अंत का दीप प्रगास, गुर दर्शन देख मन होए बिगास।
0: ज्यो महाउद्यान मह मार्ग पावे, त्यो साधु संग मिल जोत प्रगटावे।
1: इन संतन की बाछो तूर, नानक की हर लोचा पूर।
0: मन मूर्ख काहे बिल लाइए, पुरब लिखे का लिखिया पाइए।
1: दुख सुख प्रभ देव नहार, अवर त्याग तू तस चितार।
0: जो कछ करे सोई सुखमान, भूला काहे फिरे अजान।
1: कौन बस ताई तेरा स, ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਰ ਸੇਤੀ ਘਰ ਜਾਹੇ
1: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
0: ਧੰਨ ਧੰਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਉਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭਚੀਤ
1: ਭਗਤ ਭਗਤ ਸੁਣੀਏ ਤਿਹਲੋਏ ਜਾਕੇ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਵੀ ਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੈ ਅੰਤ ਨ ਪਾਇਆ
1: ਜਾਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਓ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਭੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੁ ਦੇ ਵਡਾਈ ਆਪਣੇ सेवक को नाम जपाई।
0: अपने सेवक की आपत राख है ताकि गत मित कोई न लाख है।
1: प्रभ कह सेवक को न पहुंचे, प्रभ कह सेवक ऊंचे ऊंचे।
0: जो प्रभ अपनी सेवा लाया नानक सो सेवक दह दिस प्रगटाया।
1: नीकी कीरी में कर राख है पसम करे लश्कर कोट लाख है।
0: जिसका सास न काटते आप ता को राख दे कर हाथ।
1: मानस जतन कर्तव पात तिसके कर्तव बिरथे जात।
0: मारे न राख है अबर न कोए सर्व जिया का राखा सोए।
1: काहे सोच करे रे पानी जप नानक प्रभ अलख बिडानी।
0: बारंबार बार प्रभ जपिए पी अमृत एहो मन तंत्र पिए।
1: नाम रतंजन गुरमुख पाया तिसके च अवर नाही दिसताया।
0: नाम तन नामो रूप रंग नामो सुखर नाम कसंग।
1: नाम रस जो जंत ताने मन तन नामे नाम समान।
0: उठत बैठ सोबत नाम कहो नानक जन कै सदकाम।
1: लो जाचे वादन रात प्रभ अपने जन की नींदात।
0: करह भगत आत्म कै चाए प्रभ अपने स्यो रह है समाए।
1: जो हो आहो वसु जान प्रभ ने का हुकुम पछान।
0: तिसकी महिमा कौन बखानो तिसका गुण कहे एक न जानो।
1: आठ पैर प्रभ से हजूर है कहो नानक से जन पूरे।
0: मन मेरे तिन की ओट ले है मन तन अपना तिन जन दे है।
1: जिन जन अपना प्रभु पछाता सोजन सर्व थोक का दाता।
0: तिसकी शरण सर्व सुख पावे तिसके दरसा पाप मिटावे है।
1: अवर सियान सगली छाड़ तिस जन की तू सेवा लाग।
0: आवन जान न होवी तेरा नानक तिस जन के पूजो सद पैरा।
1: सुखमनि सुख अमृत प्रभ नाम भगत जना कै मन विश्राम। अठ सतारा श्लोक।
0: सत पुरख जन जानिया सतगुर तिसका नाओ। तिसकै संग सिख उदर है नानक हर गुण गाओ। सत नाम श्री वाहे गुरु अष्टपदी।
1: सतगुरु सिखी करै प्रतपाल सेवक को गुरु सदा दयाल।
0: सिख की गुर दुरमत मल हेरै गुर बचनी हर नाम उचरै।
1: सतगुर सिखै बंधन काटै गुर का सिख बिकार ते हटै।
0: सतगुर सिख को नाम धन दे गुर का सिख वड भागी हे।
1: सतगुरु सिखा हलत पलत सवार नानक सतगुरु सिखो जी नाल सुमार।
0: गुर कै ग्रह सेवक जो रहै गुर की आज्ञा मन में सह।
1: आपस को कर कछ न जनावै हर हर नाम हृदय सत्यावै।
0: मन बेचै सतगुर कै पास ते सेवक के कार्य रास।
1: सेवा करत होए नेकामी तिसको होत प्राप्त स्वामी।
0: अपनी कृपा जिसे आप करे नानक सो सेवक गुर की मत ले।
1: विश्व विश्व गुर का मन मान सो सेवक परमेश्वर की गत जान।
0: सो सतगुर जिस हृदय हर नाओ अनक बार गुर को बल जाओ।
1: सर्वन धान जी का दाता आठ पहर पार ब्रह्म रंग दाता।
0: ब्रह्म है जन जन में पार ब्रह्म एक है आप नहीं कछ परम।
1: सहर से अन पलया न जाइए नानक ऐसा गुरु भागी पाई है।
0: सफल दर्शन पेखत पुनीत परसत चरण गत निर्मल रीत।
1: संग्राम गुण रवै पार ब्रह्म की दरगह गवै।
0: सुनकर बचन करन आगाने मन संतोखा तुम पतिया ने।
1: पूरा गुरु आख्यो जाका मंत्र अमृत दिष्ट पिखे होए संत।
0: गुण बेअंत कीमत नहीं पाए नानक जिस भावे तिस लय मिलाए।
1: जे बाए कुस्तत अनेक सतपुरख पूरन बबे।
0: काहू बोल न पहुंचत प्राणी अगम गोचर प्रभ निर्बानी।
1: निराहार निर्वैर सुखदाई ताकि कीमत किने न पाई।
0: अनक भक्त बंधन नित कर है चरण कमल हृदय स्मर है।
1: सद बलिहारी सदगुरु अपने नानक जिस प्रसाद ऐसा प्रभ जपने।
0: एहो हर रस पावे जन कोए अमृत पीवे अमर सो होए।
1: प्रता नाही कदे विनाश जाके मन पटे गुणतास।
0: आठ पहर हर का नाम ले सच उपदे सेवक कौ दे।
1: मोह माया कै संग न लेप मन मै राख है हर हर एक।
0: अंधकार दीपक परगासे नानक पर मोह दुख तहते नासे।
1: तब्त माहे ठंड वरताई आनंद पया दुख नाठे पाई।
0: जन्म मरण के मिटे अंदेसे साधु के पूर्ण उपदेशे।
1: पौ चुका निर्भय होए बसे सगल ब्याद मन ते खै नसे।
0: जिसका सातन कृपा धारी साध संग जप नाम मुरारी।
1: चित पाई चूके भउ गवन सुन नानक हर हाजा सरवन।
0: निर्गुण आप सरगुण पी ओही कला धार जिन सगली मोही।
1: अपने चित बाबा बनाए अपनी कीमत आपे पाए।
0: हर बिन दूजा नाही कोए सर्व निरंतर एको सोए।
1: पोत पोत रव्या रूप रंग पै प्रगा साध कै संग।
0: रच रचना अपनी कल धारी अनक बार नानक बलिहारी।
1: सुखमनी सुख अमृत प्रभ नाम भगत जना कै मन विश्राम। अठ अठारा श्लोक।
0: साथ न चालै बिन भजन बिखिया सगली छार। हर हर नाम कमाव ना नानक हो तन सार। सत नाम श्री वाहे गुरु अष्टपदी।
1: संजना मिल करो विचार एक सिमर नाम आधार।
0: अवरो पासा मीत बिसार हो चरण कमल रिद मैं उरतार हो।
1: करम कारण सो प्रभ समरथ दृढ़ कर गहो नाम हर रथ।
0: एहो तन संचो हो वो भगवंत संत जना का निर्मल मंत।
1: एक आसरा को मन माहे सर्व रोग नानक मिट जाहे।
0: जिस तन को चार कुंट उठता वै सो तन हर सेवा ते पाव है।
1: जिस को नित बाछै मीत सो सुख साधु संग परीत।
0: जे शोभा को कर है भली करनी सा शोभा भज हर की शरणी।
1: अनको पावी रोग न जाए रोग मिटे हर अवख दलाए।
0: सर्व निदान मह हर नाम निदान जप नानक दरगै परवान।
1: मन पर बोधो हर के नाए दर्द स्तावत आवै ठाए।
0: ताको बिघन लागै कोए जाकै हृदय बसै हर सोए।
1: कल ताती ठंडा हर नाओ सिमर सिमर सदा सुख पाओ।
0: भाव बिन सह पूर्ण होए आस भगत पाए आत्म प्रगास।
1: सित कर जाए बसै अबनासी कहो नानक काटी जम फांसी।
0: तत विचार कह जन साचा जन्म रै सो ਸੋ ਕਾਚੋ ਕਾਚਾ
1: ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕੋ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨ ਸਚਾਏ ਹੋ ਮੈਂ ਮਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
0: ਹਰ ਪੂੰਜੀ ਸਾਂਝ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿ ਓ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਿਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਇਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤਿਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ਼ਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਤਰਸ ਹੋਏ ਮਨ ਬਿਕਸੈ ਸਾਧ ਚਰਨ ਤੋਏ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰ ਮਿਆ ਗੁਰਪ੍ਰਸਾਦ ਨਾਮ ਜਪ ਲਿਆ
0: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੁਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ तख्त कहो हो कित ठाए।
1: जब आपे आप अपनी जोत धरे तब कौन निडर कौन कत डरे।
0: आपन चले तब करने हार नानक ठाकुर अगम पार।
1: अविनाशी सुखे अपने आसन तय जन्म मरण को कहा विनाशन।
0: जब पूर्ण करता प्रभ सोए तब जम की त्रास कहो किस होए।
1: जब अवगत अगोचर प्रभ एका तब चित्रगुप्त किस पूछत लेखा।
0: जब नाथ नरंजन अगोचर गादे तम कौन छुटे कौन बंधन बाधे।
1: आपन आप ही अचर जा नानक आपन रूप आप ही उपर जा।
0: जह निर्मल पुरख पुरख पत होता तह बिन मैल कहो क्या तोता।
1: जह निरंजन निरंकार निर्वाण तह कौन को मान कौन अभिमान।
0: जह स्वरूप केवल जगदीश तह छल छिद्र लागत कहो कीस।
1: जह जो स्वरूपी ज्योत संग समावे तह किसे भू कौन तृप्तावे।
0: कर्ण करावन करने हार नानक करते का नाहि सुमार।
1: जा अपनी सुवा अपन संग बनाई तब कौन माए बा मित्र सुत भाई।
0: जह सर्व कला आपे परवीन तह वेदक तेव कहां कोचीन।
1: जब अपने आप उतारे तो सगन अपसगन कहां बिचारे।
0: जह अपन ऊंच अपन आप नीरा तह कौन ठाकुर कौन कही है चीरा।
1: बिस्मन बिस्म रहे बिस्माद नानक अपनी गजानो आप।
0: जह अछल अछेद अपेद समाया उहां किसे व्याप्त माया।
1: आपस को आपे आदेश तेह गुण का नाही प्रवेश।
0: जह एक है एक एक भगवानता तह कौन अचिंत किस लागे चिंता।
1: जह अपन आप पतियारा तह कौन कथे कौन सुन न हारा।
0: बहु बेअंत ऊंच ते ऊंचा नानक आपस को आप है पहुंचा।
1: जह आप रचियो पर पंच आकार तेह गुण में कीनो विस्तार।
0: आप पुन तह पई कहावत को नरक को स्वर्ग बंचावत।
1: आल जाल माया जंजाल हो मैं मोह परम पैपार।
0: दुख सुख मान अपमान अनक प्रकार कियो बखिया।
1: अपन खेल आप कर देखे खेल संकोच है तो नानक एक है।
0: जह अवगत भगत है आप जह पसरे पासार संत प्रताप।
1: रूपा का अपै धनी उनकी शोभा उन्हों बनी।
0: आप है कौत करे आनंद चोज आप है रस भोगन निर्जोग।
1: जिस भावे तुसी अपन ना लावे जिस भावे तुस खेल खिलावे।
0: बेशुमार अथा अगंत अतोले ज्यों बुलावो त्यों नानक दास बोले।
1: सुख मनी सुख अमृत पब नाम भगत जना कै मन विश्राम। 8:21 श्लोक।
0: जी जंत के ठाकुरा आपे वर्तन हार। नानक एको पसरिया दूजा कह दृष्टार। सत नाम श्री वाहिगुरु अष्टपदी।
1: आप कथे आप सुनने हार आपे एक आप विस्तार।
0: जा तिस भावे ता सृष्टो पाए अपने भाणे लए समाए।
1: तुम ते पिन ने किछ होए आपन सूत सब जगत परोए।
0: जाको प्रभ जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सबता कै हाथ दीन दयाल अनाथ को नाथ।
1: जिस राखे तिस कोई न मारे सो मुआ जिस मनो बिसारे।
0: तिस्ता जबर कहां को जाए सब सरे एक निरंजन राए।
1: जी की जुग जाके सुभात अंतर बाहर जानो साथ।
0: गुण निदान बे अंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने करतब जाने आप अंतर जामी रहो ब्याप।
1: तत पाले जीअन बो पात जो जो रचियो सुत सहत्यार।
0: जिस पावे तिस लय मिलाए भक्त करे हर के गुण गाए।
1: मन अंतर विश्वास कर मानिया करन हार नानक इक जानिया।
0: जान लागा हर एक नाए तिसकी आसन बिरथी जाए।
1: सेव को सेवा बने आई हुक्म बूझ परम पद पाए।
0: इसते ऊपर नहीं विचार जाके मन बसिया निरंकार।
1: बंधन तोर पै निर्वैर अंदिन पूजे गुर के पैर।
0: यह लोक सुखिए पर लोक सुहेले नानक हर प्रभ आपह मेले।
1: साध संग मिल करो आनंद गुण गावो परमानंद।
0: राम नाम तत् करो विचार दुर्लभ देह का करो उदार।
1: अमृत वचन हर की गुण गावो प्रांत नुन काए हे सुआओ।
0: आठ पहर प्रापी खुह नीरा मिटे अज्ञान बिन सेंधीरा।
1: सुन उपदेश हृदय बसावो मन इच्छा नानक फल पावो।
0: हलत पलत दोए लिहो सवार राम नाम अंतर उरतार।
1: पूरे गुर की पूरी दिखिया जिस मन बसै ते साच परीखिया।
0: मनता नाम जपो लिव लाए दुख दर्द मन ते पौ जाए।
1: सच व्यापार करो व्यापारी दरगह निभै खेप तुम्हारी।
0: टीका टीक रखो मन माही नानक बहर न आवे जाहे।
1: इसते दूर कहा को जाए उबरे रखन हार ते आए।
0: निरभौ जपै सगल भौ मिटै प्रभु कृपा ते प्राणी छुटै।
1: जिस प्रभ रखै तिस नाही दुख नाम जपत मन होवत सुख।
0: चिंता जाए मिटै अहंकार तिस जन को कोई न पहुंचन हार।
1: सिर उपर ठाडा गुरसूरा नानक ता कै कारज पूरा।
0: मत पूरी अमृत जाकी दृष्ट दर्शन पेख तु उदरत श्रिष्ट।
1: चरण कमल जाके अनूप सफल दर्शन सुंदर हर रूप।
0: धन सेवा सेवक परवान अंतर जामी पुरख प्रधान।
1: जिस मन बसे सोत निहाल ताके निकट न आवत काल।
0: अमर भय अमरा पद पाया साध संग नानक हर ध्याया।
1: सुख मनी सुख अमृत पव नाम भल जना कै मन विश्राम। 8:22 श्लोक।
0: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहिगुरु अष्टपदी।
1: संत संग अंतर प्रभ डीठा नाम प्रभु का लागा मीठा।
0: सगल समिग्री एक स्कट माहे अनक रंग नाना दृष्टा है।
1: नौनद अमृत प्रभ का नाम देही में इसका विश्राम।
0: सुन समाध अनहत नाद कह न जाई अचार्य ਬਿਸਮਾਦ
1: ਦੇਖਿਆ ਜਿਸਿਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰ ਹਿਓ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਵਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ ਬਹਰ ਨਾ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ਼੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अंत ना वेखण सुन ना अंत अंत ना जापै क्या मनमंत्र।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

रेडियो हाँ जी 1674 आस करते हैं दिन तुहाडा वधिया जा रहा होएगा। चढ़दी कला च होगे चेहरे ते होएगी मुस्कुराहट, जेकर नहीं ते आओ सब तो पहला चेहरे ते खुशी लैके आइए। जी बिल्कुल इस तरह के नाल इस खुशी नू अपने चेहरे ते सजा के रखियो। सवेरे सवेरे जे तुसीं खुश हो तो सारा दिन खुश रहन दी कोई आस है, जे सवेरे सवेरे ही मथे ते त्यूड़ियां ने तो फिर सारा दिन को बहुता आस लाउण दी लोड़ नहीं। कौन नहीं चाहुंदा खुश रहना। आओ खुशी खुशी अगे वधदे हां। अज दे दिन दे विच समां हो चुका कहानी दा। एक वारी एक राजकुमारी सी जिहड़ा रूप दा बड़ा घमंड करदी। सारे राज दे विच एक चीज प्रचलित सी कि जदों राजकुमारी निकलती है तो किसी ने उहदे वल अख चुक के नहीं वेखना। हौली हौली सिलसिला इत्थों तक वध गया कि राजकुमारी जदों महलां दे विचों बाहर निकलती तां लोक घरां दे अंदर वड़ जांदे, अपनियां दुकानां बंद कर लैंदे। जिहड़ा कोई राह दे विच टक्कर जांदा उत्थे राह दे विच ही मूँह थले नूं करके सड़क ते लेट जांदा, राह ते लेट जांदा। जेकर अजिहा कोई ना करता तो उन्हूं वड्डी सज़ा दित्ती जांदी, इत्थों तक कि कईआं दीआं अखां भी कट दित्तीआं जांदीआं। कई वार कई लोकां दा कोई कसूर भी ना हुंदा पर फिर भी शक पैण जाण दे उत्ते भी लोकां दीआं अखां कट देणीआं राजकुमारी दे लई हुण शौक बन चुका सी। उन्हूं इस चीज़ दे विच मज़ा आउण लग पिआ। उह जाणबुझ के महलां दे विच्चों थोड़ा वधेरे निकलती उस समय निकलती जदों बाजार परे होण, उन्हूं मज़ा आउंदा सी लोकां नूं सज़ा दे के। चार छफेरे राजकुमारी दी इन्नी दहशत कि बाजारां दे बाजार बंद हो जांदे। एक दिन इसे तरह राजकुमारी अपने महलां दे विच्चों पालकी दे विच्च निकली। अगों एक बजुर्ग मछेरा मच्छियां फड़ के वापस तुरिया होवे। अज बड़े दिनों बाद कोई चार मच्छियां हाथ लगियां सी, वेच के अपने परिवार का गुजारा करना है। की वेखदा कि सारियां दुकानां बंद होण लग पईआं ने, लोग राहां दे उत्ते मूँह हेठां नूं करके लेट गए ने, पर बजुर्ग ये सब कुछ नहीं कर सकिया। उन्हूं डर सी कि जेकर मैं एकदम हेठां झुकिया तो मेरियां मच्छियां डुल जाणगियां, मेरा नुकसान हो जूगा। जे मैं अपना टोकरा थले सुट के दवा दवा इन्हां लोकां वांगू झुकिया तो मेरा वड्डा नुकसान है। इन्नी सोच विचार करदिआं राजकुमारी दी पालकी लग गया चढ़ी। राजकुमारी ने हुक्म दिता, सिपाहियां ने फड़ के उस बजुर्ग नूं राजकुमारी दी पालकी लागे लै आंदा। कहन लगी तैनू पता नहीं जदों मैं इन्हां रावां उत्तों लंघदी हाँ तो की करना हुंदा, तैनू पता इहदी सज़ा तैनू अपनियां अखां गवा के देनी पऊगी। बजुर्ग ने बथेरे हाड़े कढ़े, मैं गरीब बंदा कसम जाण्यो मैं तुहाडे वाला अख भर के वेख्या भी नहीं, मैं तां तुहाडे तुहाडे राह वल भी नहीं वेख्या, मैं वो दोष कीता नहीं जिहदी तुसीं सज़ा देण लगे हो। राजकुमारी ने एक ना सुनी, इन्ना कह के कि इहनूं गिरफ्तार करके लै आंदा जावे महलां दे विच। राजकुमारी पालकी दे विच चलदी बणी। इन्हें नूं एक नौजवान बाजार दे विच आया, बजुर्ग दीआं सारीआं मच्छियां इकट्ठियां करवाईआं टोकरी च धरीआं ते उहदे घर भिजवा दित्तीआं ताकि उहदे परिवार का गुजारा चल सके। पर यह सब कुछ जाण के वेख के नौजवान दे मन दे विच एक गल आई कि मैं इहनूं सज़ा नहीं देन देनी, इहदा कोई कसूर नहीं है।
ਆਪਣੇ ਮਨ ਦੇ ਵਿੱਚ ਬੈਠਾ ਵਿਉਂਤ ਘਟਦਾ ਰਿਹਾ। ਆਖਿਰਕਾਰ ਇਸ ਨਤੀਜੇ ਤੇ ਪਹੁੰਚਿਆ ਕਿ ਸਖ਼ਤ ਪੈਰੇ ਨੂੰ ਤੋੜਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਤ ਦੇ ਸਮੇਂ ਰਾਜਕੁਮਾਰੀ ਦੇ ਕਮਰੇ ਤੱਕ ਪਹੁੰਚ ਗਏ। ਸਾਰੇ ਨਗਰ ਦੇ ਵਿੱਚ ਮਸ਼ਹੂਰ ਸੀ ਕਿ ਰਾਜਕੁਮਾਰੀ ਦੇ ਕੋਲ ਇੱਕ ਕੀਮਤੀ ਪੱਥਰ ਹੈ। ਉਹ ਪੱਥਰ ਜਦੋਂ ਰਾਜਕੁਮਾਰੀ ਦੇ ਕਮਰੇ 'ਚ ਪਿਆ ਹੁੰਦਾ ਤਾਂ ਸਾਰਾ ਮਹਿਲ ਰਸ਼ਨ ਆਉਂਦਾ। ਉਹ ਪੱਥਰ ਇੰਨਾ ਜਗਦਾ ਕਿ ਰਾਤ ਨੂੰ ਵੀ ਚਿੱਟਾ ਦਿਨ ਚੜ੍ਹਾ ਦਿੰਦਾ। ਨੌਜਵਾਨ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੱਥਰ ਚੋਰੀ ਕਰ ਲਿਆ। ਲਕਾਸ਼ ਪਾ ਕੇ ਪੱਥਰ ਲੈ ਕੇ ਮਹਿਲਾਂ 'ਚੋਂ ਫਰਾਰ ਹੋ ਗਿਆ। ਜਿੰਨੇ ਚਿਰ ਨੂੰ ਰਾਜਕੁਮਾਰੀ ਨੂੰ ਅਹਿਸਾਸ ਹੋਇਆ ਸਾਰੇ ਮਹਿਲਾਂ ਦੇ ਵਿੱਚ ਰੌਲਾ ਪੈ ਗਿਆ। ਸਾਰੇ ਨਗਰ 'ਚ ਗੱਲ ਫੈਲ ਗਈ। ਰਾਜਕੁਮਾਰੀ ਦਾ ਉਹ ਬੇਸ਼ਕੀਮਤੀ ਪੱਥਰ ਚੋਰੀ ਹੋ ਗਿਆ। ਜਿੰਨਾ ਸ਼ਾਇਦ ਉਹਨੂੰ ਆਪਣੇ ਰੂਪ 'ਤੇ ਘਮੰਡ ਸੀ ਉਨਾ ਹੀ ਪਿਆਰ ਉਸ ਪੱਥਰ ਦੇ ਨਾਲ। ਉਹ ਮਾਣ ਮਹਿਸੂਸ ਕਰਦੀ ਸੀ ਉਸ ਪੱਥਰ ਦੇ ਉੱਤੇ ਕਿ ਇਹ ਸਿਰਫ ਮੇਰੇ ਕੋਲ ਆ, ਦੁਨੀਆਂ ਦੇ ਵਿੱਚ ਐਸਾ ਪੱਥਰ ਹੋਰ ਕਿਸੇ ਕੋਲ ਨਹੀਂ। ਰਾਜੇ ਕੋਲੋਂ ਆਪਣੀ ਕੁੜੀ ਦਾ ਦੁੱਖ ਵੇਖਿਆ ਨਾ ਗਿਆ। ਸਾਰੇ ਨਗਰ ਦੇ ਵਿੱਚ ਢੰਡੋਰਾ ਪਟਵਾਇਆ। ਜੋ ਕੋਈ ਵੀ ਉਹ ਪੱਥਰ ਵਾਪਸ ਲੈ ਕੇ ਆਊਗਾ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਊਗਾ ਤੇ ਹਾਂ ਉਹਨੂੰ ਕੋਈ ਸਜ਼ਾ ਵੀ ਨਹੀਂ ਦਿੱਤੀ ਜਾਊਗੀ, ਇਹ ਅਸੀਂ ਵਾਅਦਾ ਕਰਦੇ ਹਾਂ। ਨੌਜਵਾਨ ਨੇ ਇਹੀ ਚਾਹੁੰਦਾ ਸੀ। ਅਗਲੇ ਦਿਨ ਨੌਜਵਾਨ ਉਹ ਪੱਥਰ ਲੈ ਕੇ ਦਰਬਾਰ ਦੇ ਵਿੱਚ ਹਾਜ਼ਰ ਹੋ ਗਿਆ। ਰਾਜੇ ਨੇ ਉਹ ਪੱਥਰ ਲਿਆ ਤਾਂ ਪੁੱਛਿਆ ਕੀ ਨਾਮ ਲੈਣਾ ਚਾਹੁੰਦਾ। ਅਸੀਂ ਤੈਨੂੰ ਸਜ਼ਾ ਨਹੀਂ ਦੇਵਾਂਗੇ, ਅਸੀਂ ਤੈਨੂੰ ਪੁੱਛਾਂਗੇ ਨਹੀਂ ਇਹ ਪੱਥਰ ਤੇਰੇ ਕੋਲ ਕਿਉਂ ਆਇਆ, ਕਿਉਂਕਿ ਅਸੀਂ ਵਾਅਦਾ ਕੀਤਾ। ਤੂੰ ਦੱਸ ਇਸ ਪੱਥਰ ਦੇ ਬਦਲੇ ਕੀ ਲੈਣਾ ਚਾਹੁੰਦਾ। ਤੇ ਨੌਜਵਾਨ ਕਹਿਣ ਲੱਗਾ ਇੱਕ ਬਜ਼ੁਰਗ ਤੁਸੀਂ ਫੜਿਆ ਰਾਜਕੁਮਾਰੀ ਸਾਹਿਬਾ ਦੇ ਆਦੇਸ਼ ਦੇ ਨਾਲ ਉਹਦੀਆਂ ਅੱਖਾਂ ਕੱਢੀਆਂ ਜਾਣੀਆਂ ਨੇ। ਜੇ ਮੈਨੂੰ ਕੁਛ ਦੇ ਸਕਦੇ ਹੋ ਤੇ ਉਸ ਬਜ਼ੁਰਗ ਨੂੰ ਛੱਡ ਦਿੱਤਾ ਜਾਵੇ, ਉਹਦੀ ਸਜ਼ਾ ਮਾਫ ਕਰ ਦਿੱਤੀ ਜਾਵੇ। ਰਾਜਾ ਕਹਿਣ ਲੱਗਾ ਕਿਉਂ ਤੇਰਾ ਕੁਛ ਲੱਗਦਾ। ਜੀ ਰਾਜਨ, ਉਹ ਮੇਰੇ ਵਰਗਾ ਇੱਕ ਇਨਸਾਨ, ਮੇਰੇ ਪਿਓ ਦੀ ਉਮਰ ਦਾ ਇੱਕ ਗਰੀਬ ਬੰਦਾ, ਤੇ ਵੱਡੀ ਗੱਲ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਹਦਾ ਕੋਈ ਕਸੂਰ ਨਹੀਂ। ਉਹਨੇ ਰਾਜਕੁਮਾਰੀ ਵੱਲ ਵੇਖਣ ਤੱਕ ਦੀ ਜ਼ਰੂਰਤ ਵੀ ਨਹੀਂ ਕੀਤੀ। ਉਹਦਾ ਕੋਈ ਦੋਸ਼ ਨਹੀਂ, ਇਸ ਕਰਕੇ ਉਹਨੂੰ ਮਾਫ ਕਰ ਦਿੱਤਾ ਜਾਵੇ। ਇੰਨੇ ਨੂੰ ਰਾਜਕੁਮਾਰੀ ਨੇ ਆ ਕੇ ਪਿਓ ਤੋਂ ਸਾਰੀ ਗੱਲ ਪੁੱਛੀ ਤਾਂ ਜਿੱਦ ਫੜ ਲਈ। ਹੋਵੇ ਨਾ ਹੋਵੇ ਇਸ ਮੁੰਡੇ ਨੇ ਚੋਰੀ ਕੀਤੀ ਹੈ, ਮੇਰੇ ਕਮਰੇ ਤੱਕ ਪਹੁੰਚਣ ਦੀ ਇਹਨੇ ਹਿਮਾਕਤ ਕੀਤੀ ਹੈ, ਇਹਨੂੰ ਤੁਸੀਂ ਇੱਦਾਂ ਨਹੀਂ ਛੱਡ ਸਕਦੇ। ਮੰਨਿਆ ਤੁਸੀਂ ਜ਼ਬਾਨ ਦਿੱਤੀ ਹੈ, ਉਸ ਬਜ਼ੁਰਗ ਨੂੰ ਛੱਡ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜਾ ਸ਼ਖਸ ਮੇਰੇ ਕਮਰੇ ਤੱਕ ਪਹੁੰਚਿਆ, ਮੇਰੀ ਇੰਨੀ ਕੀਮਤੀ ਚੀਜ਼ ਚੋਰੀ ਕੀਤੀ ਹੈ, ਉਹਨੂੰ ਇੱਦਾਂ ਨਹੀਂ ਛੱਡਿਆ ਜਾ ਸਕਦਾ। ਇੱਕੋ ਸੂਰਤ ਦੇ ਵਿੱਚ ਇਹਦੀ ਖਲਾਸੀ ਹੋ ਸਕਦੀ ਹੈ। ਬਜ਼ੁਰਗ ਦੀਆਂ ਅੱਖਾਂ ਤੂੰ ਚਾਹੁੰਦਾ ਹੈ ਤੇ ਬਚ ਸਕਦੀਆਂ ਨੇ, ਪਰ ਤੈਨੂੰ ਆਪਣੀਆਂ ਅੱਖਾਂ ਦੇਣੀਆਂ ਪੈਣਗੀਆਂ। ਰਾਜਾ ਆਪਣੀ ਕੁੜੀ ਦੇ ਪਿਆਰ ਦੇ ਵਿੱਚ ਇੰਨਾ ਅੰਨਾ ਸੀ ਕਿ ਉਹਨੇ ਕੁੜੀ ਦੀ ਵੀ ਗੱਲ ਮੰਨ ਲਈ। ਨੌਜਵਾਨ ਨੇ ਸੀ ਨਾ ਕੀਤੀ, ਕਹਿਣ ਲੱਗਾ ਮੈਂ ਆਪਣੀਆਂ ਅੱਖਾਂ ਦੇਣ ਨੂੰ ਤਿਆਰ ਹਾਂ, ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ, ਤੁਸੀਂ ਵਾਅਦੇ ਦੇ ਮੁਤਾਬਕ ਉਸ ਬਜ਼ੁਰਗ ਨੂੰ ਰਿਹਾ ਕਰ ਦਿਓ। ਰਾਜੇ ਨੇ ਬਜ਼ੁਰਗ ਨੂੰ ਰਿਹਾ ਕਰ ਦਿੱਤਾ। ਅਗਲੇ ਦਿਨ
ਨੌਜਵਾਨ ਤੋਂ ਆਖਰੀ ਇੱਛਾ ਪੁੱਛੀ ਗਈ, ਤੇਰੇ ਕੋਲ ਆਖਰੀ ਇੱਛਾ? ਤੇ ਨੌਜਵਾਨ ਨੇ ਕਿਹਾ, ਮੈਂ ਇੱਕ ਵਾਰੀ ਰਾਜਕੁਮਾਰੀ ਨੂੰ ਮਿਲਣਾ ਚਾਹੁੰਦਾ। ਰਾਜਕੁਮਾਰੀ ਦੇ ਸਾਹਮਣੇ ਲੈ ਕੇ ਆਉਂਦਾ ਗਿਆ। ਨੌਜਵਾਨ ਕਹਿਣ ਲੱਗਾ, ਮੈਂ ਇਸ ਦੁਨੀਆ ਤੋਂ ਤੁਹਾਡੇ ਆਦੇਸ਼ ਦੇ ਨਾਲ ਜਾ ਰਿਹਾ, ਤੁਸੀਂ ਮੈਨੂੰ ਮਾਰ ਦੇਣਾ, ਮੈਨੂੰ ਇਸ ਚੀਜ਼ ਦਾ ਕੋਈ ਗਿਲਾ ਨਹੀਂ, ਪਰ ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਕੁਛ ਕਹਿਣਾ ਚਾਹੁੰਦਾ। ਮੈਂ ਇਹ ਕਹਿਣਾ ਚਾਹੁੰਦਾ ਕਿ ਉਸ ਬਜ਼ੁਰਗ ਨੇ ਵਾਕਈ ਤੁਹਾਡੇ ਵੱਲ ਨਹੀਂ ਸੀ ਤੱਕਿਆ, ਪਰ ਇੱਕ ਗੁਨਾਹਗਾਰ ਸੀ ਉਸ ਬਾਜ਼ਾਰ ਦੇ ਵਿੱਚ ਜਿਹਨੇ ਤੁਹਾਨੂੰ ਵੇਖਿਆ, ਉਹ ਗੁਨਾਹਗਾਰ ਮੈਂ ਸੀ, ਇਸ ਕਰਕੇ ਮੈਂ ਇਸ ਸਜ਼ਾ ਦਾ ਹੱਕਦਾਰ ਹਾਂ, ਚਾਹੇ ਤੁਹਾਨੂੰ ਪਤਾ ਨਹੀਂ ਵੀ ਲੱਗਾ, ਪਰ ਮੈਂ ਆਪਣਾ ਇਹ ਜੁਰਮ ਕਬੂਲ ਕਰਦਾ। ਅਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੰਨੀ ਖੂਬਸੂਰਤੀ ਅੱਜ ਤੋਂ ਪਹਿਲਾਂ ਮੈਂ ਕਦੀ ਦੁਨੀਆ 'ਤੇ ਨਹੀਂ ਵੇਖੀ। ਤੁਹਾਨੂੰ ਵੇਖਣ ਤੋਂ ਬਾਅਦ ਜੇ ਮੈਂ ਦੁਨੀਆ ਛੱਡ ਵੀ ਜਾਵਾਂ ਤਾਂ ਮੈਨੂੰ ਕੋਈ ਗਿਲਾ ਨਹੀਂ, ਸ਼ਾਇਦ ਇਸੇ ਕਰਕੇ ਹੱਸਦੇ ਹੱਸਦੇ ਮੈਂ ਸਜ਼ਾ ਵੀ ਕਬੂਲ ਕਰ ਲਈ। ਮੇਰੀਆਂ ਚਾਹੇ ਅੱਖਾਂ ਕੱਢੋ, ਚਾਹੇ ਮੈਨੂੰ ਜਾਨੋਂ ਮਾਰ ਦਿਓ, ਮੈਂ ਜੋ ਦੁਨੀਆ ਦੇ ਉੱਤੇ ਉਸ ਦਿਨ ਉਸ ਬਾਜ਼ਾਰ ਦੇ ਵਿੱਚ ਕ੍ਰਿਸ਼ਮਾ ਵੇਖਿਆ, ਉਸ ਤੋਂ ਬਾਅਦ ਮੈਂ ਉਸ ਤੋਂ ਘੱਟ ਕੁਛ ਕੀ ਵੇਖ ਸਕਦਾ, ਵੱਧ ਮੈਨੂੰ ਦਿਖਣਾ ਨਹੀਂ। ਕੁੱਲ ਮਿਲਾ ਕੇ ਰਾਜਕੁਮਾਰੀ ਸਾਹਿਬਾ, ਤੁਹਾਨੂੰ ਦੁਨੀਆ ਦਾ ਸਭ ਤੋਂ ਬਿਹਤਰ, ਸਭ ਤੋਂ ਵਧੀਆ ਹੁਸਨ ਮਿਲਿਆ। ਤੁਸੀਂ ਇਸ ਟਾਈਮ ਦੁਨੀਆ ਦੇ ਉੱਤੇ ਸਭ ਤੋਂ ਸੋਹਣੇ ਹੋ। ਪਹਿਲਾਂ ਮੈਨੂੰ ਲੱਗਦਾ ਸੀ ਕਿ ਰਾਜਕੁਮਾਰੀ ਦਾ ਦਿਮਾਗ ਖਰਾਬ ਹੈ, ਐਵੇਂ ਲੋਕਾਂ ਦੀਆਂ ਅੱਖਾਂ ਕਢਾਈ ਜਾਂਦੀ ਹੈ, ਪਰ ਮੈਂ ਹੁਣ ਕਹਾਂਗਾ ਰਾਜਕੁਮਾਰੀ ਬਿਲਕੁਲ ਠੀਕ ਕਰਦੀ ਹੈ। ਇੰਨੀ ਖੂਬਸੂਰਤੀ ਵੇਖਣ ਤੋਂ ਬਾਅਦ ਕਿਸੇ ਨੇ ਕੀ ਅੱਖਾਂ ਕਰਨੀਆਂ। ਨੌਜਵਾਨ ਨੇ ਰੱਜ ਕੇ ਰਾਜਕੁਮਾਰੀ ਦੀ ਤਾਰੀਫ ਕੀਤੀ। ਹੈਰਾਨੀ ਦੀ ਗੱਲ ਕਿ ਅਗਲੇ ਦਿਨ ਰਾਜਕੁਮਾਰ ਦੀ ਸਜ਼ਾ ਮਾਫ਼ ਕਰ ਦਿੱਤੀ ਗਈ। ਰਾਜਕੁਮਾਰੀ ਨੇ ਆਪਣੇ ਪਿਓ ਦੇ ਨਾਲ ਗੱਲ ਕੀਤੀ, ਆਪਣੇ ਪਿਓ ਨੂੰ ਮਨਾਇਆ, ਅਤੇ ਉਲਟਾ ਉਸ ਨੌਜਵਾਨ ਨੂੰ ਆਪਣਾ ਦਿਲ ਦੇ ਬੈਠੀ। ਪਿਓ ਨੇ ਪੁੱਛਿਆ, ਅਚਾਨਕ ਇਹ ਹਮਦਰਦੀ ਕਿਉਂ? ਤੇ ਰਾਜਕੁਮਾਰੀ ਕਹਿਣ ਲੱਗੀ, ਸ਼ਾਇਦ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਰਹੀ, ਸ਼ਾਇਦ ਸਾਡੇ ਤੋਂ

ਮੇਰੀ ਧੀ ਨੇ ਕਿੱਡਾ ਸੋਹਣਾ ਫੈਸਲਾ ਲਿਆ। ਉਹ ਮੰਤਰੀਆਂ ਤੋਂ ਵਧਾਈਆਂ ਕਬੂਲ ਰਿਹਾ ਸੀ, ਵਾਹ ਵਾਹ ਹੀ ਕਬੂਲ ਰਿਹਾ ਸੀ। ਉਹਦੀ ਕੁੜੀ ਕਿੰਨੀ ਜ਼ਹੀਨ ਹੈ, ਕਿੰਨੀ ਸੋਹਣੀ ਉਹਦੀ ਸੋਚ ਹੈ, ਕਿੰਨੇ ਸੋਹਣਾ ਉਹਨੇ ਨਿਰਣਾ ਲਿਆ। ਪਰ ਇਸ ਲਈ ਇਹਦੇ ਵਿੱਚ ਸੱਚ ਇਹ ਸੀ ਕਿ ਰਾਜਕੁਮਾਰੀ ਦੀ ਕਦੀ ਕਿਸੇ ਨੇ ਸਿਫਤੀ ਨਹੀਂ ਸੀ ਕੀਤੀ। ਦੁਨੀਆਂ ਦੇ ਉੱਤੇ ਜਦੋਂ ਕਦੀ ਕਿਸੇ ਨੂੰ ਕੋਈ ਸਿਫਤ ਨਾ ਸੁਣੀ ਨੂੰ ਮਿਲੀ ਹੋਵੇ ਤਾਂ ਉਹਦਾ ਗੁੱਸਾ ਉਹ ਦੂਸਰਿਆਂ 'ਤੇ ਕੱਢਦਾ, ਓਨਾ ਕੁ ਵੱਡਾ ਗੁੱਸਾ ਕੱਢਦਾ ਜਿੰਨਾ ਕੁ ਵੱਡਾ ਉਹਦਾ ਰੁਤਬਾ ਹੁੰਦਾ। ਅਸਲ ਦੇ ਵਿੱਚ ਰਾਜਕੁਮਾਰੀ ਖੂਬਸੂਰਤ ਸੀ ਨਹੀਂ, ਉਹ ਬਦਸੂਰਤ ਸੀ। ਉਹ ਚਾਹੁੰਦੀ ਨਹੀਂ ਸੀ ਕਿ ਕਿਸੇ ਦੀ ਉਹਦੇ 'ਤੇ ਨਜ਼ਰ ਪਵੇ। ਉਹਦੇ ਮਾਂ ਪਿਓ ਯਾਨੀ ਕਿ ਰਾਜਾ ਅਤੇ ਰਾਣੀ ਤੋਂ ਇਲਾਵਾ ਕਦੀ ਕਿਸੇ ਨੇ ਰਾਜਕੁਮਾਰੀ ਨੂੰ ਵੇਖਿਆ ਹੀ ਨਹੀਂ ਸੀ ਉਹ ਕਿੱਦਾਂ ਦੀ। ਉਸ ਦਿਨ ਜਦੋਂ ਨੌਜਵਾਨ ਉਹਦੇ ਕਮਰੇ ਦੇ ਵਿੱਚ ਪੱਥਰ ਚੋਰੀ ਕਰਨ ਗਿਆ ਤਾਂ ਉਸ ਚਾਨਣ ਦੇ ਵਿੱਚ ਉਹਦੇ ਮੁਖੜੇ 'ਤੇ ਨਜ਼ਰ ਪਈ। ਰਾਜਕੁਮਾਰੀ ਬਚਪਨ ਤੋਂ ਇਹ ਮੰਨ ਕੇ ਬੈਠੀ ਸੀ ਕੋਈ ਇਸ ਦੁਨੀਆਂ ਦੇ ਵਿੱਚ ਆਪਣਾ ਮੂੰਹ ਵਿਖਾਉਣ ਜੋਗੀ ਨਹੀਂ। ਉਹ ਆਪਣੇ ਆਪ ਨੂੰ ਇੰਨਾ ਕਰੂਪ ਮੰਨਦੀ ਸੀ, ਪਹਿਲੀ ਵਾਰ ਕਿਸੇ ਬਗਾਨੇ ਦੇ ਮੂੰਹੋਂ ਕਿਸੇ ਨੌਜਵਾਨ ਦੇ ਮੂੰਹੋਂ ਉਹਨੂੰ ਆਪਣੀ ਤਾਰੀਫ ਸੁਣਨ ਨੂੰ ਮਿਲੀ। ਅਤੇ ਉਸ ਦੋ ਘੜੀਆਂ ਦੀ ਕੀਤੀ ਉਸ ਨੌਜਵਾਨ ਦੀ ਤਾਰੀਫ ਨੇ ਰਾਜਕੁਮਾਰੀ ਦੀ ਸੋਚ ਬਦਲ ਕੇ ਰੱਖ ਦਿੱਤੀ। ਹੁਣ ਜ਼ਰਾ ਸੋਚੋ ਕੋਈ ਸਾਡੇ ਪਾਸ ਆਸ ਪਾਸ ਵੀ ਇੱਦਾਂ ਹੋਵੇ ਜਿਹਨੇ ਸਾਨੂੰ ਕਦੀ ਦੱਸਿਆ ਨਾ ਹੋਵੇ, ਤੁਹਾਨੂੰ ਪਤਾ ਨਾ ਹੋਵੇ, ਪਰ ਉਹਦੀ ਕਦੀ ਕਿਸੇ ਨੇ ਤਾਰੀਫ ਹੀ ਨਾ ਕੀਤੀ ਹੋਵੇ। ਬੜੇ ਨੇ ਸਾਡੇ ਆਸ ਪਾਸ, ਯਾਰਾਂ ਦੋਸਤਾਂ ਦੇ ਵਿੱਚ, ਪਰਿਵਾਰ ਦੇ ਵਿੱਚ, ਬੱਚਿਆਂ 'ਚ, ਭੈਣ ਭਰਾਵਾਂ 'ਚ, ਇਸ ਸਮਾਜ ਦੇ ਵਿੱਚ ਤੁਹਾਡੇ ਆਸ ਪਾਸ ਕਿੰਨੇ ਉਹ ਲੋਕ ਹੋਣਗੇ ਜਿਨ੍ਹਾਂ ਦੀ ਕਦੀ ਤੁਸੀਂ ਤਾਰੀਫ ਹੀ ਨਹੀਂ ਕੀਤੀ। ਜ਼ਰੂਰੀ ਨਹੀਂ ਕਿ ਉਹਨਾਂ ਦੇ ਰੂਪ ਦੇ ਪੱਖੋਂ, ਉਹਨਾਂ ਦੇ ਕੰਮ ਦੇ ਪੱਖੋਂ, ਉਹਨਾਂ ਦੇ ਸੁਭਾਅ ਦੇ ਪੱਖੋਂ, ਜੇਕਰ ਇਨਸਾਨ ਨੂੰ ਤਾਰੀਫ ਸੁਣਨ ਨੂੰ ਨਾ ਮਿਲੇ ਤਾਂ ਉਹ ਕਿਹੜੀ ਹੱਦ ਤੱਕ ਪਹੁੰਚ ਜਾਂਦਾ। ਇਹ ਸ਼ਾਇਦ ਅਸੀਂ ਅਖਬਾਰਾਂ ਦੇ ਵਿੱਚ ਵੀ ਬੜੀ ਬੜੀ ਪੜ੍ਹਿਆ। ਦਿਮਾਗ ਦਾ ਸੰਤੁਲਨ ਇੰਨਾ ਕੁ ਜ਼ਿਆਦਾ ਵਿਗੜ ਜਾਂਦਾ ਕਿ ਇਨਸਾਨ ਇਨਸਾਨ ਨੂੰ ਮਾਰਨ ਤੱਕ ਆ ਜਾਂਦਾ, ਜੇ ਮੈਂ ਨਹੀਂ ਤਾਂ ਕੋਈ ਵੀ ਨਹੀਂ। ਇਨਸਾਨ ਨੂੰ ਚੰਗਾ ਲੱਗਦਾ ਉਹਦੀ ਕੋਈ ਤਾਰੀਫ ਕਰੇ, ਉਹਨੂੰ ਵਧੀਆ ਲੱਗਦਾ ਕਿ ਉਹ ਦੁਨੀਆਂ 'ਚ ਬਾਕੀਆਂ ਦੇ ਨਾਲੋਂ ਬਿਹਤਰ ਹੈ। ਇਸ ਕਰਕੇ ਇਹਦੇ ਵਿੱਚ ਕੁਛ ਜਾਂਦਾ ਵੀ ਨਹੀਂ, ਅਤੇ ਇੰਨਾ ਕੁ ਤਾਂ ਅਸੀਂ ਆਪਣਿਆਂ ਦੇ ਲਈ ਜ਼ਰੂਰ ਕਰ ਸਕਦੇ ਹਾਂ। ਇੱਕ ਦੂਸਰੇ ਦੀ ਆਪਾਂ ਸਿਫਤ ਕਰਦੇ ਰਿਹਾ ਕਰੀਏ, ਤਾਰੀਫ ਕਰਦੇ ਰਿਹਾ ਕਰੀਏ, ਕਦੀ ਕਿਸੇ ਨੂੰ ਇੱਦਾਂ ਦੇ ਬੋਲ ਨਾ ਬੋਲੀਏ ਕਿ ਉਹਦੇ ਵਿੱਚ ਹੀਣ ਭਾਵਨਾ ਆਵੇ, ਉਹਨੂੰ ਲੱਗੇ ਕਿ ਮੈਂ ਦੂਸਰਿਆਂ ਦੇ ਨਾਲੋਂ ਊਣਾ, ਉਹਨੂੰ ਨਾ ਇੱਦਾਂ ਲੱਗੇ ਕਿ ਦੂਸਰਿਆਂ ਦੇ ਨਾਲੋਂ ਉਹ ਘੱਟ ਸੋਹਣਾ ਕਰੂਪ ਆ। ਜੇ ਇੱਕ ਵਾਰੀ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਬਹਿ ਗਈ ਤਾਂ ਪਤਾ ਨਹੀਂ ਉਹਨੇ ਕਿਹੜੇ ਵਿਨਾਸ਼ ਵੱਲ ਲੈ ਕੇ ਜਾਣਾ। ਤਾਰੀਫ ਦੇ ਵਿੱਚ ਉਲਟਾ ਇੰਨਾ ਬਾਲਿਆ ਕਿ ਤੁਸੀਂ ਕਿਸੇ ਨੂੰ ਵੀ ਆਪਣਾ ਕਰ ਸਕਦੇ ਹੋ।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 legs, 2 ears, 2 eyes. Very good, she very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hanji Radio.
3: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
4: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
5: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ, ਹੀ ਹੈਵ 4 legs 2 ears 2 eyes, ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
4: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
6: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
7: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ, ਨਵਾਂ ਐਪੀਸੋਡ ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹਾਂ, ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ, ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਮੌਜੂਦ ਹੈ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋਂ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ, ਅਤੇ ਏਅਰਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰਬੈਂਡਰ ਹੈਗੇ ਨੇ, ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰਬੈਂਡਰ ਬਣਦਾ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ, ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ, ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਦੇ ਬਣੇ ਹਾਂ। ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਹੈ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ। ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ, ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਨ੍ਹਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ, ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ, ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਆ ਜਿਹੜੇ ਸਾਡੇ ਚ ਹੈਗੇ ਆ ਹਿਊਮਨ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ। ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ. ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ. ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਉੱਥੇ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ. ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ ਹਨਾ. ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ. ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ. ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ ਹਨਾ. ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ. ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ. ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਚ ਕਾਰਬਨ ਹੁੰਦਾ ਹਨਾ, ਕਾਰਬਨ ਦੇ ਬੋਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ ਪੀਰੀਓਡਿਕ ਟੇਬਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ ਹਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ. ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ. ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 ਕਿਲੋਗ੍ਰਾਮ ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 ਕਿਲੋਗ੍ਰਾਮ ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 ਕਿਲੋਗ੍ਰਾਮ ਜਿਹੜਾ ਨਾਈਟ੍ਰੋਜਨ ਹੋਊਗਾ. ਤੇ ਇੱਕ ਐਵਰੇਜ 80 ਕਿਲੋਗ੍ਰਾਮ ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ. ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ ਹਨਾ. ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ. ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ, ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੀ ਆ ਉਹ ਜਿਹੜੇ ਇੱਕ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਆ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ. ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ ਹਨਾ. ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਇੰਨੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ ਹੈ. ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ. ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ ਤੇ ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ. ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ. ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋ ਗਏ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ, ਹਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਇਹ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ। ਹਾਂਜੀ, ਇਹਦੇ ਚ ਫਿਰ ਮਤਲਬ ਮੈਂ ਤਾਂ ਉਹ ਥੋੜੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਏਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ ਧਰਤੀ, ਵਾਯੂ, ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸੇ, ਦਿਸ ਇਜ ਦੈਟਸ ਇਟ, ਇਹੀ ਹੈ, ਕੁਛ ਹੋਰ ਦੇ ਆ ਅਦਰ ਐਲੀਮੈਂਟਸ ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ, ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ, ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੋ ਜਾਂਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਇਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇਹਨਾਂ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ, ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਤੁਹਾਨੂੰ ਉਹੀ ਐਲੀਮੈਂਟਸ ਮਿਲਣਗੇ। ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਹੀ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀਆਂ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ, ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ, ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ, ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion, ਮਤਲਬ 3 billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ। ਹਾਂਜੀ, ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ, ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ, ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ, ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ, ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬੋਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਹੀ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬੋਡੀ ਤੋਂ ਦੂਸਰੀ ਐਟੋਮਿਕ ਬੋਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਪਿੱਛੇ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNA ਕੀ ਹੈਗੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਹੈ ਤਾਂ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ DNA RNA ਆਹ ਪ੍ਰੋਟੋਨ ਵਗੈਰਾ ਇਹ ਜਿਹੜੀ ਚੀਜ਼ਾਂ ਦੱਸੀਆਂ ਨੇ ਇਹ ਕਿੱਥੇ ਖੜਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ?
1: ਹਾਂਜੀ, ਦੀ ਐਟੋਮ ਜਿਹੜੇ ਐਟਮਸ ਆਪਾਂ ਦੱਸੇ, ਜਦੋਂ DNA ਦੀ ਗੱਲ ਕਰਦੇ ਹਾਂ ਅਸੀਂ ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ DNA ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ, ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ DNA ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ DNA ਦੇ ਵਿੱਚ, ਸੋ DNA ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ, ਨਿਊਕਲਿਕ ਐਸਿਡ ਹੈਗਾ ਜਿਹੜਾ ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ, ਸੋ DNA ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਹੈ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ ਕਿਸੇ ਦਾ ਆਈ ਕਲਰ, ਕਿਸੇ ਬੱਚੇ ਦਾ ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ, ਸੋ ਸਾਰੀ ਚੇਂਜਸ ਜਦੋਂ DNA ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ ਹਾਈਡਰੋਜਨ ਆਕਸੀਜਨ ਵਗੈਰਾ, ਇਹ ਸਾਰੇ ਐਟਮਸ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ, ਔਰ ਜਦੋਂ ਅਸੀਂ ਹਿਊਮਨ ਬਾਡੀ ਦੀ ਗੱਲ ਕਰਦੇ ਸਾਨੂੰ ਪਤਾ ਕਿ ਸਾਡੀ ਬਾਡੀ ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬਾਡੀ ਆ, ਮਤਲਬ ਸਾਡੀ ਬਾਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ, ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬਾਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ, ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ DNA ਸਟ੍ਰੈਂਡਸ ਤੋਂ ਬਣੀ ਹੁੰਦੀ ਆ, ਜਿਹੜੀ DNA ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਹੈ ਨਾ, DNA ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ, ਸੋ ਉਹ ਜਿਹੜਾ DNA ਹੁੰਦਾ ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਹੈ ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ, ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ, ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ DNA ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ DNA ਜਿਹੜਾ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ DNA ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ, ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ DNA ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਪਰਟੀਕੁਲਰ ਜੀਨ ਜਾਂ DNA ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ, ਸੋ ਅਗਰ ਸੈਲਸ ਜਿਹੜੀ ਹਿਊਮਨ ਬਾਡੀ ਜਿਹੜੀ ਹੈਗੀ ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ DNA ਹੋਣਾ ਜ਼ਰੂਰੀ ਹੈ, ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ DNA ਹੀ ਜਿਹੜਾ ਕਰਦਾ ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ, ਔਰ DNA ਜਿਹੜਾ ਕਿਉਂਕਿ ਸੈੱਲ ਦੇ ਅੰਦਰ ਹੁੰਦਾ ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ

0: ਪਰਟੀਕੂਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬੋਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ ਉਹਦੀ ਫਾਰਮੇਸ਼ਨ ਹੁੰਦੀ ਆ ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੀ ਹਾਂ ਤਾਂ ਡੀ ਐਨ ਏ ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ ਉਹ ਹੁੰਦੀ ਆ ਉਹਦੇ ਵਿੱਚ ਆਰ ਐਨ ਏ ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ ਕੋਈ ਜਿਹੜਾ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ ਜਾਂ ਕੋਈ ਵੀ ਚਿਕਨ ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚੋਂ ਇੱਕ ਰੈਸਪੀ ਕੱਢਦੇ ਆ ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਹੈ ਸੋ ਡੀ ਐਨ ਏ ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋ ਗਈ ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ ਉਹਨੂੰ ਅਸੀਂ ਆਰ ਐਨ ਏ ਕਹਿੰਦੇ ਹਾਂ ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ ਜਿਹੜੀ ਸਾਡੀ ਬੋਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ ਹਨਾ ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜੀਨਸ ਦੇ ਬਾਰੇ ਤਾਂ ਆਪਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ ਹਨਾ ਮਦਰ ਜਾਂ ਫਾਦਰ ਤੇ ਹਾਂ ਹਾਂ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ ਕਈ ਵਾਰ ਮਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ ਕਈ ਵਾਰ ਫਾਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬੋਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀ ਐਨ ਏ ਔਰ ਆਰ ਐਨ ਏ ਵਗੈਰਾ ਦੀ ਹੈਗੀ ਆ ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀ ਐਨ ਏ ਵੀ ਨਹੀਂ ਹੋਏਗਾ ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬੋਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ ਲਾਈਫ ਨਹੀਂ ਹੋਊਗੀ
1: ਰਾਈਟ ਸੋ ਬੇਸਿਕਲੀ ਜਿਹੜੀ ਹਿਊਮਨ ਬੋਡੀ ਹੈ ਉਹਦਾ ਇੱਕ ਕਿਸਮ ਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ ਇਹ ਡੀ ਐਨ ਏ ਆਰ ਐਨ ਏ ਹਨਾ ਇਸ ਕਿਸਮ ਦੇ ਨਿਊਕਲਿਕ ਐਸਿਡ ਨੇ ਮੈਂ ਬ੍ਰੇਕ ਤੇ ਜਾਣਾ ਚਾਹੁੰਦਾ ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ ਗੱਲ ਕਹੀ ਸੀਗੀ ਇੱਦਾਂ ਹੀ ਸਵਾਲ ਨਿਕਲਿਆ ਹੈ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲਿਕ ਐਸਿਡ ਨਹੀਂ ਹੁੰਦੇ ਹੈਗੇ ਉਹ ਡੀ ਐਨ ਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਜ਼ ਦੈਟ ਰਾਈਟ
0: ਹਾਂਜੀ ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀ ਐਨ ਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ ਕਿਉਂਕਿ ਜਦੋਂ ਅਸੀਂ ਡੀ ਐਨ ਏ ਦੀ ਵੀ ਗੱਲ ਕਰਦੇ ਹਾਂ ਤਾਂ ਡੀ ਐਨ ਏ ਦਾ ਸਿਰਫ 3% ਅੱਛਾ ਅਗਰ ਤੁਸੀਂ ਡੀ ਐਨ ਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀ ਐਨ ਏ ਜਿਹੜਾ ਹੁੰਦਾ ਆ ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ ਗੁੱਛਾ ਮੁੱਛਾ ਉਹਦਾ ਬਣ ਕੇ ਡੀ ਐਨ ਏ ਪ੍ਰੈਜੈਂਟ ਹੁੰਦਾ ਹੈ ਜਿਹੜਾ ਬੋਡੀ ਦੇ ਵਿੱਚ ਸੋ ਉਹ ਜਿਹੜੀ ਸੈਲਸ ਦੇ ਵਿੱਚ ਡੀ ਐਨ ਏ ਪ੍ਰੈਜੈਂਟ ਹੁੰਦਾ ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ ਉਹਦੇ ਅੰਦਰ ਪ੍ਰੈਜੈਂਟ ਹੁੰਦਾ ਆ ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀ ਐਨ ਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ
1: ਨਹੀਂ ਮੇਰਾ ਇਸ ਕਰਕੇ ਸੀਗਾ ਇਹ ਸਵਾਲ ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ ਇਹ ਸਾਡਾ ਹੀ ਲਹੂ ਹੈ ਨਾ ਆਪਾਂ ਕਿਉਂਕਿ ਡੀ ਐਨ ਏ ਦਾ ਮੈਚ ਨਹੀਂ ਕਰਿਆ ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ ਦੇ ਆਰ ਅਦਰ ਕੰਪੋਜੀਸ਼ਨ ਏਦਾਂ ਕਹਿ ਸਕਦੇ
0: ਹਾਂਜੀ ਸਾਡੀ ਬੋਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਨਹੀਂ ਹੁੰਦੇ ਸਾਡੀ ਬੋਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ ਆ ਪਲੇਟਲੈਟਸ ਹੁੰਦੇ ਆ ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ ਜਿਵੇਂ ਵਾਈਟ ਬਲੱਡ ਸੈਲ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ ਹਨਾ ਰੈੱਡ ਬਲੱਡ ਸੈਲਸ ਜਿਹੜਾ ਉਹਨਾਂ ਦਾ ਡੀ ਐਨ ਏ ਉਹਨਾਂ ਨੂੰ ਚਾਹੀਦਾ ਨਹੀਂ ਜਿਵੇਂ ਮੈਂ ਕਿਹਾ ਹੈ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ ਪਰ ਇਹ ਜਿਹੜੇ ਰੈੱਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦਾ ਬੋਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ ਹਨਾ ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਵਾਇਰਸ ਰੈਜ਼ਿਸਟੈਂਸ ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ ਈਵਨ ਦੋ ਕਿਉਂਕਿ ਜਿਵੇਂ ਮੈਂ ਕਿਹਾ ਡੀ ਐਨ ਏ ਦਾ ਮਤਲਬ ਇਹ ਆ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ ਹਨਾ ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਜਾ ਗਏ ਹੈਗੇ ਆ ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀ ਐਨ ਏ ਜ਼ਰੂਰੀ ਆ ਬਟ ਤੁਹਾਡੀ ਬੋਡੀ ਦੇ ਡਿਫਰੈਂਟ ਫੰਕਸ਼ਨ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ ਜਿਹਨਾਂ ਦੇ ਵਿੱਚ ਰੈੱਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਟ ਉਹ ਤੁਹਾਡੀ ਬੋਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ
1: ਰਾਈਟ ਵੈਸੇ ਡੀ ਐਨ ਏ ਨੂੰ ਥੋੜ੍ਹਾ ਜਿਹਾ ਹੋਰ ਸਪਸ਼ਟ ਕਰਕੇ ਹੋਰ ਥੋੜ੍ਹਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ ਮੋਟੇ ਮੋਟੇ ਤੌਰ 'ਤੇ ਡੀ ਐਨ ਏ ਆਰ ਐਨ ਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ ਕਿ ਕਹਿੰਦੇ ਕਿ ਡੀ ਐਨ ਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ ਅਤੇ ਆਰ ਐਨ ਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਅਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ ਕਿਉਂਕਿ ਡੀ ਐਨ ਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ

ਉਹਨੂੰ ਸਟੋਰ ਕਰਨਾ ਤੇ ਆਰ ਐਨ ਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ ਸੋ ਬਣਾਉਣਾ ਹੈਗਾ ਸੋ ਆਰ ਐਨ ਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ ਇੱਕ ਕੰਮ ਕਰਨ ਵਾਲਾ ਹੋ ਗਿਆ ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ ਉਹਦਾ ਜਵਾਬ ਮੈਂ ਲੈ ਕੇ ਹਟਣਾ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ ਉਹ ਅਤੇ ਆਪਾਂ ਡੀ ਐਨ ਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂ ਜੀ, 16

0: ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐੱਨ ਏ ਆਰ ਐੱਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐੱਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐੱਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐੱਨ ਏ ਦਾ ਕੰਮ ਹੋ ਗਿਆ, ਫਿਰ ਡੀ ਐੱਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਹੈ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤਾਂ ਡੀ ਐੱਨ ਏ ਉਹ ਚੀਜ਼ਾਂ ਜਿਹੜੀ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐੱਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐੱਨ ਏ ਜਿਹੜਾ ਡੀ ਐੱਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੇ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐੱਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਇੱਕ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐੱਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮੀਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋ ਗਈ ਜਾਂ ਖਾਰੀ ਚੀਜ਼ ਹੋ ਗਈ, ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ ਕਿਉਂਕਿ ਉਹ ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤੋ ਇਹ ਜਿਹੜੀ ਚਾਰ ਜਿਹੜੇ ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐੱਨ ਏ ਬਣਦਾ ਆ, ਤੇ ਡੀ ਐੱਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤਾਂ ਆਲਮੋਸਟ ਜਿਹੜਾ 3% ਇੱਕ ਡੀ ਐੱਨ ਏ, ਅੱਛਾ ਡੀ ਐੱਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ ਡੀ ਐੱਨ ਏ ਦੀ, ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐੱਨ ਏ ਆ ਉਹਦੀ ਲੈਂਥ 2 meter ਦੀ, ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ, ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐੱਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ, ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਬੋਡੀ ਦੇ ਵਿੱਚ ਡੀ ਐੱਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐੱਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆ ਜਿਹੜਾ ਏ ਟੀ ਜੀ ਸੀ ਇਹ 4 ਤੱਤ ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐੱਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਨ ਜੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਤੇ ਜੇ ਇੱਕ ਸੈੱਲ ਦਾ ਡੀ ਐੱਨ ਏ ਕੱਢ ਕੇ ਬਾਹਰ ਸਰੀਰ ਤੋਂ ਤੇ ਜ਼ਮੀਨ 'ਤੇ ਧਰ ਦਈਏ ਅਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 foot ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐੱਨ ਏ ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਕੁ ਵੀ ਡੀ ਐੱਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ, ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ। ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹਨਾ।
1: ਹਾਂਜੀ, ਔਰ ਇਹ ਹੈ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐੱਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ ਡੀ ਐੱਨ ਏ ਜਿਹੜੀ ਲਿਖਣ ਦੀ, ਅਗਰ ਮੈਂ 8 ਘੰਟੇ ਬੈਠੀ ਰੋਜ਼ ਜਿਹੜੀ ਆ ਉਹ ਡੀ ਐੱਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 ਦਿਨ, ਤਾਂ ਮੈਨੂੰ ਜਿਹੜਾ 50 ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐੱਨ ਏ ਨੂੰ ਕਰਨ ਦੇ ਲਈ, ਹਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ, ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ अगर मतलब मेरी शक्ल अगर अपनी जां किसी दी शक्ल अपने फादर ना जां मदर ना मिलदी है हना ओ सारी चीजां ए जड़ी डीएनए दे स्ट्रैंड दी असी गल कीती है उना दी वजह ना आंदी है और ए डीएनए दा जड़ा इन्नी लेंथ दी जड़े जीन्स जड़े है मतलब अगर किसी दी जड़ी आईज दा कलर ब्लू आ ग्रीन आ जां ब्लैक आ ब्राउन आ ओ इस ते डिपेंड करदा है कि केड़ी तरह दा जीन ओदी बॉडी दे विच डोमिनेंट आ हना तो ये जड़े जीन होंगे पूरा जड़ा डीएनए लेंथ की असं गल की सारी की सारी ते जड़ा ये जीन जड़ा पूरे का पूरा जीन ना कवर नहीं होंगे साड़ी बॉडी के 25,000 के करीब जड़े जीन होंगे जड़ी साड़े डीएनए का सिर्फ 3% हिस्सा बनाते हैं सो यही जड़े 3% जड़े डीएनए का जीन है यही साड़ी जड़ी बॉडी की जड़ी आ शेप नू जां साइज नू सानू जड़ा डिफाइन करता है और बाकी सारे जिन्हें भी जड़े आ डीएनए बच जाता है वह इन जीन की एक्टिविटी नू कंट्रोल करता है
0: राइट सो वेरी वेरी इंटरेस्टिंग है गया। एक ना मैं कितने आप जिमें कहते होंगे सी कि जोड़ा इंसान हैगा वह बंदर तो बने हैं तो फिर आप जोक भी कहें होंगे सके कि मास्टर दस रहे तो बच्चा कह रहा है कि मास्टर जी थोड़े घर के बने हो गए बंदर तो असी तो नहीं और बाकी वह सही चीज़ हैगी आप अगे भी कई बार शेयर की सी पर कहें कि इंसान का डीएनए जो सब तो ज़्यादा क्लोजली किसी के नाल इंसान तो इलावा मैच करता तो चिंपैंजी है ना तो जे यही एक फैक्ट हैगा तो जे जीवत चीज तो इलावा जे आप गल करिए जिमें जानवर तो इलावा इंसान का इंसान के नाल मैच करता है ना तुहाडा तुहाडे माँ प्यो दे नाल करदा होगा किसी होर नाल करदा होगा चिपेंजी दे नाल करदा होएगा पर एक शाय होर भी है धरती ते कहिंदे इंसान का विज्ञानियों ने देखा है कि इंसान का डीएनए 60% मैचिंग केले दे नाल भी हुंदा है सो असी बनाना वर्गे है कि सो बनाना शेयर्ड जीन्स आप अपने आप नूं मान लैने हुंने बट दैट्स आलसो अ फैक्ट पर तुहाडी गल ठीक है कि जे डीएनए ते गल करन बैठीए ते जे लिखन बैठीए उहनां दे बारे ते अद्धी उम्र भी लंघ जाएगी शायद ते उह वी घट पै जाएगी पर फिर मैं इत्थी क्योंकि प्रोग्राम की लेंथ भी देखनी आप शायद इन होर भी अगे ले जा सकते सी कि मैं इत्थे भी देखना चाहना कि जिहड़ा सवाल आप शुरुआत दे विच रखिया सीगा कि आर वी मेड ऑफ स्टार डस्ट उहनू हुण काफ़ी हद तक तुहाडियां गल्लां समझ गए पर उहदा की जवाब है
1: हाँ जी हाँ जी ओदा मैं जवाब दिनी हां थोड़ी जी मैं होर जिवें तुसी बनाना दी गल कीती साडी 60% डीएनए बनाना ना मैच करदा चिंपैंजी नाल साडा 97 तो इस तरह दी एक सी क्रिएचर भी हैगी है जिहदा जिहड़ा मतलब समुंदरी पानी दे विच मिलदी है रॉक्स दे नाल लगी हुंदी इक इनवर्टिब्रेट इनवर्टिब्रेट दा मतलब हुंदा ओह वाले जिहड़े एनिमल्स जिन्हां दे विच हड्डियां नहीं हुंदियां ह्यूमन ब्रीन असी जिहड़े आ वर्टिब्रेट एनिमल्स आ क्योंकि साडी बॉडी दे विच हड्डियां हुंदियां ना एक मरीन एनिमल जिहड़ा जिहदी बॉडी दे विच हड्डियां नहीं हुंदियां और समुंदर दे काफी मैच करता जिवें बनाना हो चीजा करता है और जी असि जो डीएनए डबल हैलिक्स स्ट्रक्चर की मैं गल की दो जड़िया जब साइंस ड्रॉ करते होंगे ना तो जेडे साइंटिस्ट ने उन्होंने नाम से जेम्स वॉटसन फ्रेंसिस क्रिक जिन्होंने फाइंड आउट किया डीएनए इदा की जड़ी शकल मिलता है ना 1953 इस चीज के लिए नोबल प्राइज भी दिता गया जो स्ट्रक्चर फाइंड आउट की डीएनए जरा जो कॉयल होके जिदा कट्ठा गुच्छा मुच्छा करके जो असं एक सैल डीएनए प्रेजेंट होंगे असं क्रोमोजोम जो मैं पहले ही कहा क्रोमोजोम कहने सो ह्यूमन बॉडी के एक सैल 42 क्रोमोजोम जड़े होंगे उन्होंने जड़े आ 44 क्रोमोजोम सेम हो बट जो लास्ट क्रोमोजोम होगा 23 नंबर का क्रोमोजोम क्योंकि हर क्रोमोजोम के दो जड़े आ पेयर होंगे सो जो लास्ट नंबर का क्रोमोजोम होगा वह साडा जेंडर डिफाइन करता है जिन्हों असी एक्स और वाई क्रोमोजोम कह दें अगर जरा एक्स क्रोमोजोम जरा 23वां क्रोमोजोम भी अगर बोथ दोनों पेयर जड़े एक्स पेयर जरा एक्स क्रोमोजोम तो वह एक फीमेल तो उसका जेंडर फीमेल होगा बट जे वो एक्स और वाई क्रोमोजोम है मतलब दो डिफरेंट क्रोमोजोम है तो यह मतलब वो मेल जरा कोई बच्चा है मेल होगा जरा मेल होगा ना कि फीमेल होगा है ना सो जड़े यही क्रोमोजोम जरा डिफाइन कर दे कि साडा जेंडर की होगा एक ह्यूमन बीइंग का ਜਿਹੜੇ ਜਿਹੜਾ ਮੈਂ ਕਿਹਾ ਹੀ ਹੈ ਕਿ ਇਹਨਾਂ ਦੇ ਜਿਹੜੇ ਜੀਨਸ ਜਿਹੜੇ ਆ ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀਐਨਏ ਨੂੰ ਜਿਹੜਾ ਸਾਡੀ ਸਾਰੀਆਂ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀਐਨਏ ਦੇ ਬਾਰੇ ਚ। ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ, ਆਰ ਵੀ ਮੇਡ ਅਪ ਆਫ ਸਟਾਰ ਡਸਟ, ਇਹ ਕਾਫੀ ਜਿਹੜਾ ਅੱਜ ਕੱਲ ਤੁਸੀਂ ਪੜ੍ਹ ਸਕਦੇ ਆ, ਮਤਲਬ ਸੁਣ ਸਕਦੇ ਆ। ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ ਇਹ ਲਾਈਫ ਓਰੀਜੀਨੇਟ ਦੀ, ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ, ਇਹ ਉਹੀ ਐਲੀਮੈਂਟ ਆ। ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਹੈ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ, ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ, ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ। ਤਾਂ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ, ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ ਇੱਕ ਔਰ ਨੰਬਰ ਦੋ ਦੇ ਜਿਹੜੇ ਐਟਮ ਹੈਗੇ ਆ। ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ, ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ, ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ। ਤੋ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ, ਹੀਲੀਅਮ, ਲੀਥੀਅਮ ਬਣ ਗਿਆ, ਫਿਰ ਹੌਲੀ ਹੌਲੀ ਕਾਰਬਨ, ਹਾਈਡਰੋਜਨ, ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ, ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ, ਹਨਾ। ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ, ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਾ, ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ 1, 2, 3, 4, 5 ਜੋ ਵੀ ਨੰਬਰ ਦਿੰਦੇ ਹਾਂ, ਤਾਂ ਅਸੀਂ ਉਹਦੇ ਬੇਸ ਡਾਊਨ ਉਹਦੇ ਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ, ਹਨਾ। ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਆ ਉਦਾਂ ਉਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ, ਹਾਈਡਰੋਜਨ ਤੋਂ ਹੀਲੀਅਮ, ਜਿਹੜਾ ਹੀਲੀਅਮ ਬਣ ਜਾਂਦਾ, ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ। ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ, ਹਨਾ। ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ, ਅਸੀਂ ਉਹਦੀ ਵੀ ਗੱਲ ਕੀਤੀ ਸੀ, ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ, ਤਾਂ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ, ਹਨਾ, ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ, ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ, ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ। ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ ਸਾਨੂੰ ਪਤਾ ਉਹੀ ਲੈ ਕੇ ਆਏ ਸਾਡੀ ਅਰਥ ਦੇ ਉੱਤੇ, ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ। ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ। ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ, ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ। ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣਿਆ, ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ, ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੇ ਜਿਹੜੇ ਆ ਬਣਨ ਦੇ, ਜਦੋਂ ਉਹ ਬਣਦੇ ਆ, ਮਰਦੇ ਆ, ਬਣਦੇ ਆ, ਮਰਦੇ ਆ, ਹਨਾ, ਤੋਂ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀਆਂ।
0: ਰਾਈਟ ਰਾਈਟ ਰਾਈਟ, ਨਹੀਂ ਬਹੁਤ ਸੋਹਣਾ, ਔਰ ਮੇਰੇ ਖਿਆਲ ਦੇ ਨਾਲ ਇੱਥੇ ਟੌਪਿਕ ਖਤਮ ਨਹੀਂ ਹੁੰਦਾ, ਇੱਥੋਂ ਇਹ ਸ਼ੁਰੂ ਹੁੰਦਾ ਹੈ, ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ। ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ, ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ, ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ, ਆਈ ਰੀਅਲੀ ਫਾਊਂਡ, ਮਤਲਬ ਮੈਂ ਬਹੁਤ ਜ਼ਿਆਦਾ ਮੁਰੀਦ ਹਾਂ ਉਸ ਸ਼ਖਸ ਦਾ, ਚਲੇ ਵੀ ਗਏ ਨੇ ਧਰਤੀ ਤੋਂ, ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ, ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ 'ਚ। ਇੱਕ ਗੱਲ ਜ਼ਰੂਰ ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ, ਪਰ ਜਿਹੜਾ DNA ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ, ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ, ਜਿਵੇਂ ਦੱਸਿਆ ਸੰਦੀਪ ਜੀ ਨੇ ATGCH ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ। ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਜਿਨ੍ਹਾਂ ਨੂੰ UV ਰੇਜ਼ ਆਪਾਂ ਕਹਿ ਦਿੰਦੇ ਹਾਂ, ਅਲਟਰਾ ਵਾਇਲਟ ਰੇਜ਼, ਬਚਪਨ 'ਚ ਪੈਰਾਬੈਂਗਨੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ, ਉਹ ਜਿਹੜੀਆਂ ਪੈਰਾਬੈਂਗਨੀ ਕਿਰਨਾਂ ਨੇ ਉਹ ਜਿਹੜੀਆਂ UV ਰੇਜ਼ ਨੇ ਉਹ DNA ਦਾ ਜਿਹੜਾ ਇਹ ATGC ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ, ਸਭ ਤੋਂ ਇੰਪੋਰਟੈਂਟ, ਚਾਰੇ ਇੰਪੋਰਟੈਂਟ ਨੇ, ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ। ਉਦੋਂ ਤਾਂ ਨਹੀਂ ਸੀ ਮੈਨੂੰ ਪਤਾ, ਪਰ ਆ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ, ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ, ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ, ਅਤੇ ਹਾਲਾਂਕਿ ਉਹ ਇੱਕ ਤ੍ਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ, ਪਰ ਇਹ ਜਿਹੜੀਆਂ ਡੀ ਐੱਨ ਏਜ਼ ਨੇ ਜਾਂ ਆਰ ਐੱਨ ਏਜ਼ ਨੇ ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ। ਸੰਦੀਪ ਜੀ ਥੈਂਕ ਯੂ ਸੋ ਮੱਚ। ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਹੈ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ। ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ, ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬਾਡੀ ਦੇ ਉੱਤੇ ਇੱਕ ਰਿਸਰਚ ਕੀਤੀ। ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੀ ਬਾਡੀ ਦਾ ਵੇਟ ਕਿੰਨਾ ਰਹਿ ਗਿਆ। ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ ਕੀ ਫਰਕ ਪੈਂਦਾ ਹੈ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮੱਚ ਸੰਦੀਪ ਜੀ।
1: ਬਿਲਕੁਲ, ਇਹ ਅਲੱਗ ਆਪਣਾ ਇੱਕ ਟੌਪਿਕ ਬਣ ਸਕਦਾ, ਬਟ ਜਿਹੜੀ ਤੁਸੀਂ ਡੀ ਐੱਨ ਏ ਦੀ ਗੱਲ ਕੀਤੀ ਆ, ਕੈਂਸਰ ਦੀ ਗੱਲ ਕੀਤੀ ਆ, ਇਸ ਲਈ ਅਸੀਂ ਕਹਿੰਦੇ ਕਿ ਜਦੋਂ ਆਪਾਂ ਸਨਲਾਈਟ ਚ ਜਾਈਏ, ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਨ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ ਹਾਂ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ ਹੈ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤੇ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ ਡੀ ਐੱਨ ਏ ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਹੈ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਇਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ, ਬਟ ਜਿੱਦਾਂ ਡੀ ਐੱਨ ਏ ਦੀ ਆਪਾਂ ਗੱਲ, ਲਾਸਟ ਗੱਲ ਮੈਂ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ ਡੀ ਐੱਨ ਏ ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹੈ ਨਾ, ਉਹਨਾਂ ਚ ਹੁੰਦਾ ਅੱਗੇ, ਤਾਂ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ ਡੀ ਐੱਨ ਏ ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ,
0: ਰਾਈਟ ਰਾਈਟ,
1: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤਾਂ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀ ਐੱਨ ਏ ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤਾਂ ਉਹਦੇ ਵਿੱਚ ਵੀ ਹੋ ਸਕਦਾ ਹੈ ਕਿ ਜਿਹੜਾ ਡੀ ਐੱਨ ਏ ਕਾਪੀ ਹੋ ਸਕਦੀ, ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀ ਐੱਨ ਏ ਜਿਹੜਾ ਆ, ਜਿਹੜਾ ਮੈਂ ਦੱਸਿਆ 0.1% ਡੀ ਐੱਨ ਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
0: ਮੈਚ ਨਹੀਂ ਕਰਦਾ,
1: ਹਾਂ ਜਿਹੜਾ ਉਹਨੂੰ
0: ਅਲੱਗ ਤੋਂ ਕ੍ਰੀਏਟ ਕਰਦਾ ਹੈਗਾ। ਰਾਈਟ, ਨਹੀਂ ਥੈਂਕ ਯੂ ਸੋ ਮੱਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਏਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਥਾਰ ਦੇ ਨਾਲ, ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮੱਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਧੰਨਵਾਦ। ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
3: Stay tuned.
4: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
5: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਭਲਵਾਨ ਸੀ ਜਿਹਨੂੰ ਆਪਣੇ ਆਪ ਦੇ ਉੱਤੇ ਬਹੁਤ ਮਾਣ ਸੀ। ਜਵਾਨੀ ਆਪਣੇ ਪੂਰੇ ਸਿਖਰਾਂ ਦੇ ਉੱਤੇ,